0: ਨਾ ਪਹੁੰਚੇ।
1: ਸੰਤ ਕੇ ਦੁਖੀ ਕੋ ਉਦੇ ਹਨ ਪਰਮਾਈਏ,
0: ਸੰਤ ਕਾ ਦੁਖੀ ਉਜੜ ਪਾਈਏ,
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜਿਉ ਸਾਸ ਬਿਨਾ ਮਿਰਤਾ ਕੀ ਲੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ,
0: ਆਪਣ ਬੀਜ ਆਪੇ ਹੀ ਖਾਏ,
1: ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ,
0: ਨਾਨਕ ਸੰਤ ਪਾਵੇ ਤਾਂ ਲੈ ਉਬਾਰ,
1: ਸੰਤ ਕਾ ਦੁਖੀ ਇਉ ਬਿਲ ਲਾਏ,
0: ਜਿਉ ਜਲ ਬਿਉਨ ਮਛਲੀ ਤੜ ਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ,
0: ਜਿਉ ਪਾਵਕ ਕੀਤਾ ਨਹੀਂ ਤ੍ਰਾਪੈ,
1: ਸੰਤ ਕਾ ਦੁਖੀ ਛੁਟੇ ਅਕੇਲਾ,
0: ਜਿਉ ਬਾੜ ਤਿਲ ਖੇਤ ਮਾਏ ਲੋਹੇਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ,
1: ਕਿਤ ਨਿੰਦ ਕਾ ਤੁਰਹੀ ਪਾਇਆ,
0: ਨਾਨਕ ਜੋਤਿ ਪਾਵੈ ਸੋਈ ਥੀਆ,
1: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ,
1: ਸੰਤ ਕਾ ਦੁਖੀ ਸਦਾ ਸਹਿਕਾਈਏ,
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ,
1: ਸੰਤ ਕੇ ਦੁਖ ਕੀ ਪੂਜੇ ਨਾ

0: ਸੰਗੁਦਰੇ ਸੁਨ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਬੋਲ ਸਤ ਸਤ ਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ

0: ਸ਼ਬਦ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਸ ਸੁਣਤਾ
0: ਬੁਝਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਰਨ ਕਾ ਰਾਵਣ ਤਿੰਨ ਮੂਲ ਪਛਾਣਿਆ
0: ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤੇ ਸਮਾਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਿਆ ਤੇ ਸਮਾਏ ਸਮਾਨਾ
0: ਬਸਤ ਮਿਲੇ ਬਸਤ ਕਢਾਈ
1: ਤਾਂ ਕਿਆ ਭਿੰਨ ਨਾ ਕਹਿਣਾ ਜਾਏ।

0: ਨਿਰ ਮਲ ਮਤ ਲਈ
1: ਜਨ ਕੋ ਪ੍ਰਭ ਹੋਏ ਦਿਆਲ
0: ਸੇਵਾ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਗ ਜਨ ਭਇਆ
0: ਜਨ ਮਰਨ ਦੁਖ ਪਰਮ ਗਇਆ
1: ਇਸ ਪੁਨੀ ਸਰਦਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।

ਹਰਿਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ ਸਿਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਣ ਬ੍ਰਿਸ਼ਟ ਗਗਨ ਤੇ ਪਹੀ ਸਭ ਹਿਣ ਆਣ ਵਧਾਈ ਦਈ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ਼ਾਮ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਨਾਲ ਜੋ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਘੱਲੂਘਾਰੇ ਦਿਵਸ ਮਨਾਉਂਦਿਆਂ ਹੋਇਆਂ, ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੋ ਆਪ ਜੀ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ। ਅਤੇ ਇਸ ਸੰਬੰਧ ਵਿੱਚ ਹੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹਰ ਸਾਲ ਸੰਗਤਾਂ ਕਰਦੀਆਂ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਉੱਥੇ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ 18 ਮਈ ਤੋਂ ਲੈ ਕੇ 22 ਮਈ ਤੱਕ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣ ਵਾਸਤੇ ਪਹੁੰਚ ਰਹੇ ਹਨ, ਸ਼ਾਮੀ 8 ਤੋਂ 9 ਹਾਜ਼ਰੀ ਭਾਈ ਸਾਹਿਬ ਜੀ ਭਰਿਆ ਕਰਨਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਉਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਚੁਗੋ ਚੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜੀ ਹੋਈ ਲਾਹਾ ਲੈ ਰਹੀ ਸਾਧ ਸੰਗਤ ਜੀਓ, ਆਪ ਸਾਰੇ ਹੀ ਵਡਭਾਗੀ ਹੋ, ਤਨਤਾ ਦੇ ਯੋਗ ਹੋ, ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਜੋ ਸਾਹਮਣੇ ਦੀਵਾਨਾਂ ਵਿੱਚ ਨਿੱਤਾ ਪ੍ਰਤੀ ਗੁਰਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰਹਾਉ ਦਾ ਬੰਦ ਬਖਸ਼ਿਸ਼ ਕਰ ਰਹੇ ਹਨ, ਉਸਦੇ ਵਿੱਚ ਫੁਰਮਾਉਂਦੇ ਨੇ, ਕਹਾ ਚਲੋ ਮਨ ਰਹੋ ਘਰੇ। ਇਹ ਜਿਹੜਾ ਸਾਡਾ ਜਿਹੜਾ ਮਨ ਹੈ, ਇਹ ਚਲਾਏ ਮਾਨ ਹੈ, ਇਹ ਚੰਚਲ ਹੈ, ਇਹ ਅੰਦਰ ਟਿਕ ਕੇ ਨਹੀਂ ਬਹਿੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਆਪਣੇ ਇਸ ਚੰਚਲ ਮਨ ਨੂੰ ਇਹ ਗੱਲ ਕਹਿਆ ਕਰੋ, ਇਸ ਤਰ੍ਹਾਂ ਸਮਝਾਇਆ ਕਰੋ, ਮਨਾ ਤੂੰ ਕਿੱਥੇ ਬਾਰ ਬਾਰ ਭਟਕਦਾ ਰਹਿੰਦਾ ਹੈ, ਤੂੰ ਦੁਨੀਆਂ ਨੂੰ ਸਮਝਾਉਣ ਦਾ ਯਤਨ ਕਰਦਾ, ਕਦੇ ਆਪਣੇ ਆਪ ਵੀ ਅੰਦਰ ਟਿਕ ਜਾਇਆ ਕਰ। ਦੂਜਿਆਂ ਨੂੰ ਮਨੁੱਖ ਬੜਾ ਕਹੀ ਜਾਂਦਾ, ਭਾਈ ਇਸ ਤਰ੍ਹਾਂ ਭਗਤੀ ਕਰਨੀ ਚਾਹੀਦੀ, ਇਸ ਤਰ੍ਹਾਂ ਕਰਨਾ ਚਾਹੀਦਾ, ਇਹ ਕੁਝ ਕਰਨਾ ਚਾਹੀਦਾ, ਇਹ ਕੁਝ ਨਹੀਂ ਕਰਨਾ ਚਾਹੀਦਾ, ਦੂਜਿਆਂ ਨੂੰ ਬੜੇ ਉਪਦੇਸ਼ ਦੇਈ ਜਾਂਦਾ ਹੈ। ਪਰ ਕਦੇ ਆਪਣੇ ਮਨ ਨੂੰ ਵੀ ਇਹ ਗੱਲ ਕਹਿੰਦਾ, ਮਨਾ ਤੂੰ ਵੀ ਬੜੀ ਉਡਾਰੀਆਂ ਮਾਰਦਾ, ਵੀ ਤੂੰ ਵੀ ਕਦੇ ਟਿਕ ਕੇ ਅੰਦਰ ਬਹਿ ਜਾ ਥੋੜਾ। ਜੇਕਰ ਇਹ ਮਨ ਨਹੀਂ ਟਿਕਦਾ ਤਾਂ ਇਸ ਮਨ ਨੂੰ ਇਹ ਗੱਲ ਕਿਹਾ ਕਰੋ, ਮਨਾ ਤੂੰ ਵੀ ਅੰਤਰ ਆਤਮੇ ਟਿਕ ਕੇ ਕਦੇ ਉਸ ਪਰਮਾਤਮਾ ਨੂੰ ਸਿਮਰ ਲਿਆ ਕਰ, ਤੂੰ ਵੀ ਯਾਦ ਕਰ ਲਿਆ ਕਰ, ਕਿਉਂਕਿ ਦੂਜਿਆਂ ਦਾ ਜਪਣਾ ਉਹ ਤੇਰੇ ਕੰਮ ਨਹੀਂ ਆਏਗਾ। ਭਗਤ ਕਬੀਰ ਜੀ ਨੇ ਤਾਂ ਬੜੇ ਸਾਫ ਸ਼ਬਦਾਂ ਵਿੱਚ ਇਹ ਗੱਲ ਸਾਫ ਕਰ ਦਿੱਤੀ, ਕਹਿਣ ਲੱਗੇ ਪਿਆਰਿਓ, ਕਦੇ ਆਪਣੇ ਇਸ ਮਨ ਨੂੰ ਇਹਨੂੰ ਸਮਝਾਉਣ ਦਾ ਯਤਨ ਕਰਿਆ ਕਰੋ। ਕਹਿਣ ਲੱਗੇ ਮਨੁੱਖ ਕਰਦਾ ਕੀ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ।

ਭੁੱਖ ਕੋਈ ਪਾਣੀ ਉਹ ਨਾ ਪਾਵੇ। ਕਹਿਣ ਲੱਗੇ ਇਸ ਮਨ ਨੂੰ ਕਦੇ ਸਮਝਾਇਆ ਕਰੋ, ਕੀ ਕਹਿਣਾ ਇਸ ਮਨ ਨੂੰ, ਇਸ ਮਨ ਨੂੰ ਕਿਹਾ ਕਰੋ ਐ ਮੇਰੇ ਮਨਾ ਤੂੰ ਭੁੱਲ ਕੇ ਵੀ ਪਾਪ ਨਾ ਕਮਾਇਆ ਕਰ, ਗਲਤ ਨਾ ਕਰਿਆ ਕਰ, ਕਿਸੇ ਨਾਲ ਕਪਟ ਨਾ ਕਰਿਆ ਕਰ, ਧੋਖਾ ਨਾ ਕਰਿਆ ਕਰ, ਠੱਗੀ ਨਾ ਮਾਰਿਆ ਕਰ। ਜੇ ਕਿਤੇ ਮਨ ਸਮਝ ਜਾਵੇ ਫਿਰ ਇਹ ਹੱਥ ਇਹ ਗਲਤ ਨਹੀਂ ਕਰਦੇ, ਜੇ ਕਿਤੇ ਮਨ ਸਮਝ ਜਾਵੇ ਫਿਰ ਅੱਖਾਂ ਬੁਰਾ ਨਹੀਂ ਵੇਖਦੀ, ਜੇ ਕਿਤੇ ਮਨ ਸਮਝ ਜਾਵੇ ਫਿਰ ਸਾਡੇ ਕੰਨ ਇਹ ਮੰਦਾ ਨਹੀਂ ਸੁਣਦੇ, ਜੇ ਕਿਤੇ ਮਨ ਸਮਝ ਜਾਵੇ ਫਿਰ ਇਹ ਜੀਭ ਇਹ ਕੌੜਾ ਫਿੱਕਾ ਤੇ ਝੂਠਾ ਨਹੀਂ ਬੋਲਦੀ। ਬਸ ਗੱਲ ਸਾਰੀ ਮਨ ਤੇ ਟਿੱਕੀ ਹੋਈ ਹੈ।

ਇਸੇ ਕਰਕੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਇਸ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਬੰਦਿਆ ਇਸ ਮਨ ਨੂੰ ਸਮਝਾਉਣ ਦਾ ਯਤਨ ਕਰਿਆ ਕਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਦੀ ਗੱਲ ਕਰ ਰਹੇ ਨੇ, ਬੜੀ ਮਨ ਕੀਤੀ, ਬਹੁਤ ਵਾਰ ਮਨ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਜਦੋਂ ਆਪਾਂ ਸਲੋਕ ਪੜ੍ਹਦੇ ਹਾਂ, ਸਲੋਕ ਮਹਿਲਾ ਨੌਵਾਂ, ਅਖੀਰ 'ਚ ਜਾ ਕੇ ਤੇ ਫਿਰ ਤਾਂ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ। ਇਸ ਮਨ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਵੀ ਦੁਨੀਆਂ ਦੇ ਲੋਕੋ, ਜਿਹੜੇ ਮਨੁੱਖ ਪਾਪ ਕਮਾਉਂਦਾ ਹੈ ਇਹ ਮਨ ਹੀ ਆਰਡਰ ਕਰਦਾ, ਇਹਨਾਂ ਸਾਡੇ ਕਰਮ ਇੰਦਰੀਆਂ ਨੂੰ, ਇਹ ਗਿਆਨ ਇੰਦਰੀਆਂ ਨੂੰ, ਇਹ ਮਨ ਹੀ ਇਹਨਾਂ ਨੂੰ ਆਕਰਸ਼ਿਤ ਕਰਦਾ, ਮਨ ਹੀ ਇਹਨਾਂ ਨੂੰ ਪ੍ਰੇਰਦਾ ਹੈ ਵੀ ਤੁਸੀਂ ਇਹ ਕੁਝ ਕਰੋ। ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਇਸ ਤਰ੍ਹਾਂ ਕਿਹਾ ਕਰੋ, ਮਨ ਮੇਰੇ ਇਹ ਮੇਰੇ ਮਨਾ, ਭੁੱਲੇ ਕਪਟ ਨਾ ਕੀਜੈ, ਤੂੰ ਭੁੱਲ ਕੇ ਵੀ ਕਿਸੇ ਨਾਲ ਕਪਟ ਨਾ ਕਰ, ਠੱਗੀ ਨਾ ਮਾਰ ਕਿਸੇ ਨਾਲ, ਧੋਖਾ ਨਾ ਕਰ ਕਿਸੇ ਨਾਲ। ਕਿਉਂ? ਕਹਿਣ ਲੱਗੇ ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਅਖੀਰ ਨੂੰ ਇਹ ਜਿਹੜੀਆਂ ਠੱਗੀਆਂ ਦਾ ਲੇਖਾ ਲਿਆ ਜਾਏਗਾ ਉਹ ਤੇਰੀ ਜਿੰਦ ਤੋਂ ਲਿਆ ਜਾਏਗਾ, ਦੂਜੇ ਦੀ ਕਿਸੇ ਦੀ ਜਿੰਦ ਤੋਂ ਨਹੀਂ ਲਿਆ ਜਾਏਗਾ, ਤੇਰੀ ਜਿੰਦ ਤੋਂ ਲਿਆ ਜਾਏਗਾ। ਠੱਗੀ ਤੂੰ ਮਾਰੀ ਆ, ਤੂੰ ਕਰਦਾ ਕੀ ਹੈ ਉਹ ਵੀ ਦੱਸਿਆ ਭਗਤ ਕਬੀਰ ਜੀ ਨੇ, ਉਹ ਵੀ ਦੱਸਿਆ ਵੀ ਤੂੰ ਕਰਦਾ ਕੀ ਰਹਿੰਦਾ ਹੈ, ਤੇਰੇ ਕਰਮ ਕੀ ਨੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਤੂੰ ਬੜੀਆਂ ਠੱਗੀਆਂ ਮਾਰ ਕੇ ਪਰਾਇਆ ਧਨ, ਪਰਾਇਆ ਹੱਕ ਮਾਰ ਮਾਰ ਕੇ ਆਪਣੇ ਘਰ ਲੈ ਕੇ ਆਉਂਦਾ ਹੈ, ਤੇ ਫਿਰ ਕੀ ਕਰਦਾ ਉਸ ਧੰਨ ਦਾ? ਤੂੰ ਇਕੱਲਾ ਹੀ ਵਰਤ ਲੈਂਦਾ ਉਸ ਨੂੰ? ਨਹੀਂ, ਇਕੱਲਾ ਨਹੀਂ ਵਰਤਦਾ। ਇਹ ਕਰਦਾ ਕੀ ਹੈ ਮਨੁੱਖ? ਸੁੱਤ ਦਾਰਾ ਪਹਿ ਆਨ ਲੁਟਾਵੈ, ਸੁੱਤ ਦਾ ਭਾਉ ਪੁੱਤਰ, ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ, ਇਹ ਤਾਂ ਇੱਕ ਇਸ਼ਾਰਾ ਹੈ। ਉੱਥੇ ਸੁੱਤ ਆਖਿਆ ਬਾਣੀ ਵਿੱਚ, ਤੇ ਸੁੱਤ ਦਾ ਭਾਉ ਜੇਕਰ ਆਪਾਂ ਅੱਖਰੀ ਅਰਥ ਕਰਾਂਗੇ ਤੇ ਅਰਥ ਨੇ ਪੁੱਤਰ, ਤੇ ਫਿਰ ਸਵਾਲ ਖੜਾ ਹੋ ਜਾਏਗਾ। ਜੇਕਰ ਆਪਾਂ ਪੁੱਤਰ ਵਾਸਤੇ ਹੀ ਕਹੀਏ ਤੇ ਫਿਰ ਤਾਂ ਸਵਾਲ ਖੜਾ ਹੋ ਜਾਏਗਾ ਵੀ ਜੇ ਕਿਤੇ ਬੰਦੇ ਤੂੰ ਪੁੱਤਰਾਂ 'ਤੇ ਹੀ ਪੈਸਾ ਖਰਚਦਾ ਹੈ ਤੇ ਜਿਨ੍ਹਾਂ ਦੇ ਧੀਆਂ ਵੀ ਹੈਗੇ ਫਿਰ ਉਹਨਾਂ 'ਤੇ ਨਹੀਂ ਖਰਚਦਾ ਤੂੰ? ਉਹਨਾਂ 'ਤੇ ਵੀ ਖਰਚਦਾ ਹੈ। ਗੁਰਬਾਣੀ 'ਚ ਦਾਸ ਕਈ ਵਾਰ ਜ਼ਿਕਰ ਕਰਦਾ ਹੈ ਵੀ ਬਹੁਤ ਥਾਵਾਂ ਤੇ ਆਖਰੀ ਅਰਥ ਕੁਝ ਹੋਰ ਨੇ ਤੇ ਜਦੋਂ ਉਹਨਾਂ ਦਾ ਭਾਵ ਅਰਥ ਕੱਢੀਏ ਉਹ ਬੜੇ ਡੂੰਘੇ ਜਾ ਕੇ ਨਿਕਲਦੇ ਨੇ, ਤੇ ਆਖਰੀ ਅਰਥ ਤਾਂ ਇਹ ਬਣਨਗੇ ਵੀ ਤੂੰ ਕਰਦਾ ਕੀ ਹੈ? ਸੁੱਤ ਦਾਰਾ ਪੈ, ਆਪਣੇ ਪੁੱਤਰ ਤੇ ਆਪਣੀ ਇਸਤਰੀ ਨੂੰ ਉਹ ਲਿਆ ਕੇ ਤੂੰ ਉਹਨਾਂ ਨੂੰ ਥਮਾ ਦਿੰਦਾ, ਉਹਨਾਂ ਉੱਤੇ ਲੁਟਾਉਂਦਾ ਹੈ। ਸੁੱਤ ਦਾਰਾ ਪੈ ਆਨ ਲੁਟਾਵੈ, ਧੀ ਤੇ ਨੇ ਤੂੰ ਕੁਝ ਖਰਚਾ ਕਰਦਾ। ਜਦੋਂ ਸੁੱਤ ਦਾ ਭਾਵਾਰਥ ਕੱਢਾਂਗੇ ਤੇ ਉਹਦੇ ਭਾਵਾਰਥ ਬਣਦੇ ਵੀ ਮਨੁੱਖਾ ਤੂੰ ਦੂਜਿਆਂ ਤੇ ਠੱਗੀ ਮਾਰ ਕੇ, ਹੱਕ ਮਾਰ ਕੇ, ਅਨੇਕਾਂ ਹੀ ਤਰੀਕਿਆਂ ਨਾਲ ਠੱਗੀ ਮਾਰ ਕੇ ਤੂੰ ਜਿਹੜਾ ਧਨ ਲੈ ਕੇ ਘਰ ਆਉਂਦਾ ਹੈ, ਤੂੰ ਆਪਣੀ ਔਲਾਦ, ਸੁੱਤ ਦਾ ਉੱਥੇ ਆਪਾਂ ਅਰਥ ਕਰਾਂਗੇ ਔਲਾਦ ਧੀ ਹੋਵੇ ਜਾਂ ਪੁੱਤਰ ਹੋਵੇ, ਧੀਆਂ ਪੁੱਤਰਾਂ ਤੇ ਦੋਨਾਂ ਤੇ ਖਰਚ ਕਰਦਾ ਬੰਦਾ, ਤੂੰ ਆਪਣੀ ਔਲਾਦ ਤੇ ਆਪਣੀ ਵੋਟੀ ਉੱਤੇ ਉਹ ਤੂੰ ਬੜੇ ਖਰਚ ਕਰਦਾ ਹੈ। ਤੇ ਇੱਕ ਹੋਰ ਮੈਂ ਗੱਲ ਕਰਾਂ ਸਾਧ ਸੰਗਤ ਜੀ, ਬੜੀ ਸੱਚੀ ਸੁੱਚੀ ਗੱਲ ਹੈ, ਜੋ ਬਾਪੂ ਘਰ ਘੁਮਾ ਕੇ ਲੈ ਕੇ ਆਉਂਦਾ ਬੱਚਿਆਂ ਨੂੰ ਸਾਰਾ ਪਤਾ ਹੁੰਦਾ ਹੈ, ਇਸਤਰੀ ਨੂੰ ਵੀ ਪਤਾ ਹੁੰਦਾ ਵੀ ਮੇਰਾ ਪਤੀ ਨਾ ਇਹ ਮਿਹਨਤ ਮਸ਼ਕਤ ਕਰਕੇ ਪੈਸੇ ਲੈ ਕੇ ਆਉਂਦਾ ਘਰ ਜਾਂ ਇਹ ਠੱਗੀਆਂ ਮਾਰ ਕੇ ਹੀ ਲਿਆਉਂਦਾ। ਬੱਚਿਆਂ ਨੂੰ ਵੀ ਸਾਰਾ ਪਤਾ ਹੁੰਦਾ ਤੇ ਇਸਤਰੀ ਨੂੰ ਵੀ ਪਤਾ ਹੁੰਦਾ, ਜਨਾਨੀ ਨੂੰ ਘਰ ਦੀ ਨੂੰ ਪਤਾ ਹੁੰਦਾ ਕਿਉਂਕਿ ਘਰ ਸਾਰੀਆਂ ਗੱਲਾਂ ਹੁੰਦੀਆਂ ਨੇ। ਤੇ ਫਿਰ ਸੱਚ ਜਾਣੀ ਉਹ
ਉਹ ਇਸਤਰੀ ਉਹ ਬੱਚੇ ਉਹ ਵੀ ਫਿਰ ਪੈਸੇ ਨੂੰ ਜਿੱਥੇ ਨਹੀਂ ਖਰਚ ਕਰਨਾ ਉੱਥੇ ਵੀ ਲੁਟਾਈ ਜਾਂਦੇ ਨੇ। ਕਿਉਂ? ਪਤਾ ਬਾਪੂ ਤਾਂ ਠੱਗੀਆਂ ਮਾਰ ਕੇ ਲਿਆਉਂਦਾ ਤੇ ਫਿਰ ਵੀ ਇੰਨਾ ਕੁਝ ਲਿਆ ਕੇ ਇੰਨਾ ਕੁਝ ਲੁਟਾ ਕੇ ਫਿਰ ਵੀ ਉਸ ਬੰਦੇ ਦੀ ਕਦਰ ਕੋਈ ਨਹੀਂ ਹੁੰਦੀ, ਨਾ ਬੱਚਿਆਂ ਦੀ ਨਜ਼ਰਾਂ ਵਿੱਚ ਤੇ ਨਾ ਪਤਨੀ ਦੀ ਨਜ਼ਰਾਂ ਵਿੱਚ। ਕਿਉਂ? ਪਤਾ ਠੱਗੀਆਂ ਮਾਰ ਕੇ ਲਿਆਉਂਦਾ, ਮਿਹਨਤ ਦੀ ਕਮਾਈ ਤਾਂ ਨਹੀਂ ਲਿਆਉਂਦਾ, ਇਹ ਕਹਿ ਵੀ ਨਹੀਂ ਸਕਦਾ ਬੰਦਾ ਕੁਝ। ਸੁੱਤਦਾਰਾ ਭੈ ਆਨ ਲੁਟਾਵੈ, ਤੇ ਅਖੀਰ ਨੂੰ ਤੇਰਾ ਹੁੰਦਾ ਕੀ ਹੈ ਫਿਰ? ਪਹਿਲਾਂ ਤੂੰ ਲਿਆਉਂਦਾ ਰਿਹਾ, ਧੀ ਪੁੱਤਰਾਂ ਤੇ ਇਸਤਰੀ ਤੇ ਉਹ ਪੈਸੇ ਨੂੰ ਲੁਟਾਉਂਦਾ ਰਿਹਾ, ਹੌਲੇ ਹੌਲੇ ਤੇਰਾ ਸਰੀਰ ਬੁਢੇਪੇ ਵੱਲ ਜਾਂਦਾ ਹੈ। ਛਿੰਨ ਛਿੰਨ ਤਨ ਛਿੱਜੈ, ਛਿੰਜ ਛਿੰਨ ਦਾ ਭਾਵ ਹੈ ਕਿ ਥੋੜਾ ਥੋੜਾ ਕਰਕੇ, ਦਿਨੋ ਦਿਨ ਜਾਂਦਾ ਨਾ ਬੰਦਾ ਬੁਢੇਪੇ ਵੱਲ, ਕਿਵੇਂ ਜਾਂਦਾ ਉਹ ਵੀ ਆਪਾਂ ਗੁਰਬਾਣੀ ਨੂੰ ਪੁੱਛੀਏ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਓ ਘਟੈ ਤਨ ਛਿੱਜੈ, ਕਾਲ ਅਹੇਰੀ ਫਿਰੈ ਬਦਿਖ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਮਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾਕਾ। ਤੇਰੀ ਉਮਰ ਕਿਵੇਂ ਘਟਦੀ ਹੈ ਤੈਨੂੰ ਪਤਾ ਹੀ ਨਹੀਂ ਲੱਗਦਾ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਇਹ ਸਮੇਂ ਦਾ ਪੈਮਾਨਾ ਹੈ, ਉਹਦੀ ਨਾਪ ਤੋਲ ਹੈ। ਤੇਰੀ ਜ਼ਿੰਦਗੀ ਦੇ ਦਿਨ ਘਟ ਰਹੇ ਨੇ, ਪਹਿਰ ਘਟ ਰਹੇ ਨੇ, ਘੜੀਆਂ ਘਟ ਰਹੀਆਂ, ਆਓ ਘਟੈ, ਆਓ ਦਾ ਭਾਉ ਉਮਰ, ਤੇਰੀ ਉਮਰ ਘਟਦੀ ਜਾ ਰਹੀ ਹੈ। ਤਨ ਛਿੱਜੈ, ਹੌਲੇ ਹੌਲੇ ਜਦੋਂ ਤੂੰ ਬੁਢੇਪੇ ਵੱਲ ਜਾ ਰਿਹਾ ਤੇਰਾ ਇਹ ਸਰੀਰ ਇਹ ਕਮਜ਼ੋਰ ਹੁੰਦਾ ਜਾਂਦਾ ਹੈ। ਕਾਲ ਅਹੇਰੀ ਫਿਰੈ ਬਦਿਖ ਜਿਉ, ਮੌਤ ਕਿਵੇਂ ਘੁੰਮਦੀ ਹੁੰਦੀ ਹੈ, ਮਤਲਬ ਕਿ ਜਿਵੇਂ ਇੱਕ ਸ਼ਿਕਾਰੀ ਨਾ ਜੰਗਲ 'ਚ ਸ਼ਿਕਾਰ ਵਾਸਤੇ ਘੁੰਮਦਾ ਨਾ, ਇਸ ਤਰ੍ਹਾਂ ਹੀ ਮੌਤ ਘੁੰਮਦੀ ਰਹਿੰਦੀ ਆ। ਬਸ ਜਿਹਦੀ ਚਿੱਠੀ ਉਹਦੇ ਕੋਲ ਆ ਗਈ, ਬਸ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਕਰਦਾ ਹੈ ਇਸੇ ਤਰ੍ਹਾਂ ਮੌਤ ਵੀ ਜੀਵਾਂ ਦਾ ਸ਼ਿਕਾਰ ਕਰ ਦਿੰਦੀ ਹੈ, ਉਹ ਵੀ ਚੁੱਕ ਲੈਂਦੇ। ਪਰ ਗੁਰਬਾਣੀ ਕਹਿੰਦੀ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਬੰਦਾ ਵੀ ਬੜਾ ਸਿਆਣਾ ਹੁੰਦਾ, ਕਈ ਵਾਰ ਤਾਂ ਜਮਦੂਤਾਂ ਨੂੰ ਵੀ, ਉਹਨਾਂ ਨਾਲ ਵੀ ਸੌਦਾਬਾਜ਼ੀ ਕਰ ਜਾਂਦਾ, ਉਹਨਾਂ ਨਾਲ ਵੀ ਸੌਦਾਬਾਜ਼ੀ ਕਰਦਾ। ਕਰੋ ਅਰਦਾਸ ਗਾਉ ਕਿਛ ਬਾਕੀ, ਲਿਓ ਨਿਬੇਰ ਆਜ ਕੀ ਰਾਤੀ। ਜਦੋਂ ਮੌਤ ਸਾਹਮਣੇ ਆਈ ਤੇ ਬੰਦੇ ਨੂੰ ਆਖੇ ਵੀ ਹੁਣ ਤੈਨੂੰ ਲੈ ਕੇ ਜਾਣਾ ਹੈ, ਤੇਰੀ ਇਸ ਜਿੰਦ ਨੂੰ ਲੈ ਕੇ ਜਾਣਾ, ਤੇ ਬੰਦਾ ਬੜਾ ਸਿਆਣਾ ਹੁੰਦਾ ਹੈ, ਕਾਰੋਬਾਰ ਬੜਾ ਚੱਲਦਾ, ਬੰਦਾ ਉਹਦੇ ਨਾਲ ਵੀ, ਉਹਨਾਂ ਨਾਲ ਵੀ ਸੌਦਾਬਾਜ਼ੀ ਕਰਦਾ, ਜਮਦੂਤ ਨਾਲ ਵੀ ਸੌਦਾਬਾਜ਼ੀ ਕਰਦਾ ਹੈ। ਕਰੋ ਅਰਦਾਸ ਗਾਉ ਕਿਛ ਬਾਕੀ, ਕਹਿਣ ਲੱਗੇ ਜਮਦੂਤ ਜੀ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਅਰਦਾਸ ਕਰਦਾ, ਤੇਰੇ ਅੱਗੇ ਅਰਜੋਈ ਕਰਦਾ। ਕਹਿਣ ਲੱਗੇ ਮੇਰੇ ਨਾ ਕੁਝ ਗਾਉ ਮੇਰੇ ਬਾਕੀ ਰਹਿੰਦੇ ਨੇ, ਉਹਨਾਂ 'ਚ ਮੇਰਾ ਹਿਸਾਬ ਕਿਸਾਬ ਚੱਲ ਰਿਹਾ, ਲੈਣ ਦੇਣ ਹੈਗਾ ਮੇਰਾ, ਤੂੰ ਅੱਜ ਦੀ ਰਾਤ ਦਾ ਮੈਨੂੰ ਸਮਾਂ ਦੇ ਦੇ ਵੀ ਲਿਓ ਨਿਬੇਰ ਆਜ ਕੀ ਰਾਤੀ, ਮੈਂ ਹੁਣੇ ਨਿਕਲ ਪਵਾਂਗਾ ਆਪਣੀ ਕੋਪੀ ਲੈ ਕੇ, ਤੇ ਜਿਨ੍ਹਾਂ ਜਿਨ੍ਹਾਂ ਕੋਲ ਮੇਰਾ ਪੈਸਾ ਹੈਗਾ ਉਹ ਮੈਂ ਸਾਰੀ ਉਗਰਾਹੀ ਕਰ ਲੈਣੀ ਸਾਰਿਆਂ ਤੇ ਜਿਨ੍ਹਾਂ ਜਿਨ੍ਹਾਂ ਕੋਲ ਮੇਰਾ ਪੈਸਾ ਹੈਗਾ ਉਹ ਮੈਂ ਸਾਰੀ ਉਗਰਾਹੀ ਕਰ ਲੈਣੀ, ਸਾਰਿਆਂ ਤੋਂ ਲੈ ਲੈਣਾ ਮੈਂ। ਪਤਾ ਕੀ ਕਹਿੰਦਾ ਫਿਰ ਧਰਮਰਾਜ ਨੂੰ, ਉਹਨੂੰ ਜਮਦੂਤ ਨੂੰ, ਕਿਛ ਪੇ ਖਰਚ ਤੁਮਾਰਾ ਸਾਰੋਂ, ਵੀ ਕੁਝ ਤੇਰੇ ਵਾਸਤੇ ਵੀ ਖਰਚੀ ਕੱਢ ਲਿਆਂਗਾ ਉਹਦੇ ਵਿੱਚੋਂ ਮੈਂ। ਇਹ ਨਾ ਕਹੋ ਵੀ ਭਾਈ ਸਾਹਿਬ ਜੀ ਆਪਣੇ ਵੱਲੋਂ ਕਹਿ ਰਹੇ, ਨਹੀਂ ਮੈਂ ਗੁਰਬਾਣੀ ਸੁਣਾ ਰਿਹਾ ਤੁਹਾਨੂੰ, ਗੁਰੂ ਗ੍ਰੰਥ ਸਾਹਿਬ ਵਿੱਚ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਿਛ ਭੀ ਖਰਚ ਤੁਹਾਰਾ ਸਾਰੋਂ, ਕਹਿਣ ਲੱਗੇ ਮੈਂ ਤੇਰਾ ਕੋਈ ਵੀ ਖਰਚਾ ਚੁੱਕ ਲਿਆਂਗਾ, ਵੀ ਜੋ ਕੁਝ ਮੈਂ ਵਸੂਲੀ ਕਰਾਂਗਾ ਲੋਕਾਂ ਤੋਂ, ਮੇਰਾ ਲੈਣ ਦੇਣ ਹੈਗਾ ਉਹ ਜਿਹੜਾ ਲਵਾਂਗਾ ਉਹਦੇ ਵਿੱਚੋਂ ਕੁਝ ਤੇਰਾ ਵੀ ਹਿੱਸਾ ਕੱਢ ਦਿਆਂਗਾ। ਸੁਬਹ ਨਿਵਾਸ

ਅੱਜ ਸਰਾਏ ਗੁਜ਼ਾਰੋ ਉੱਥੇ ਜ਼ਿਕਰ ਤਾਂ ਨਿਵਾਜ ਦਾ ਕਰ ਕੀਤਾ, ਪਰ ਕਿ ਨਿਵਾਜ ਤਾਂ ਮੁਸਲਮਾਨ ਪੜ੍ਹਦੇ ਨੇ। ਫਿਰ ਮੌਤ ਉਹਨਾਂ 'ਤੇ ਥੋੜ੍ਹਾ ਹੀ ਹੱਲਾ ਬੋਲਦੀ, ਮੌਤ ਤਾਂ ਸਾਰਿਆਂ ਨੂੰ ਹੀ ਲੈ ਕੇ ਜਾਂਦੀ, ਅਤੇ ਸਵੇਰੇ ਪਾਠ ਪੂਜਾ ਸਾਰੇ ਹੀ ਕਰਦੇ ਨੇ। ਜੇਕਰ ਅਖਰੀ ਅਰਥ ਕਰੀਏ ਤਾਂ ਉਹ ਮੁਸਲਮਾਨ ਵੀਰ ਕਹਿ ਰਿਹਾ ਵੀ ਮੈਂ ਸਵੇਰੇ ਨਿਵਾਜ ਪੜ੍ਹਨੀ ਸੀ ਅਤੇ ਮੈਂ ਉਹ ਰਸਤੇ 'ਚ ਹੀ ਪੜ੍ਹ ਲਿਆਂਗਾ। ਅਤੇ ਜਦੋਂ ਇਹਦੇ ਭਾਵਾਰਥ ਕਰੀਏ, ਇਹਨੂੰ ਸਮਝਣ ਦਾ ਯਤਨ ਕਰੀਏ ਡੂੰਘਾਈ ਨਾਲ, ਤਾਂ ਅਰਥ ਬਣਦੇ ਨੇ, ਭਾਵਾਰਥ ਬਣਦੇ ਨੇ ਵੀ ਉਹ ਬੰਦਾ ਕਹਿ ਰਿਹਾ ਮੈਂ ਜਿਹੜਾ ਪਰਮਾਤਮਾ ਦੀ ਭਜਨ ਬੰਦਗੀ ਕਰਦਾ, ਮੈਂ ਨਮਾਜ਼ ਕਰਦਾ, ਜਾਂ ਮੈਂ ਆਪਣੇ ਭਗਵਾਨ ਦੀ ਭਜਨ ਬੰਦਗੀ ਕਰਦਾ, ਜਾਂ ਮੈਂ ਜਿਸ ਨੂੰ ਵੀ ਸਿਮਰਦਾ, ਜਿਸ ਵੀ ਧਰਮ ਦਾ ਹੈਗਾ, ਵੀ ਉਹ ਮੈਂ ਜਿਹੜੀ ਪਾਠ ਪੂਜਾ ਕਰਨੀ ਉਹ ਮੈਂ ਰਸਤੇ 'ਚ ਹੀ ਕਰ ਲਿਆਂਗਾ। ਪਰ ਉਹ ਦੂਤ ਮੰਨਦਾ ਨਹੀਂ, ਸੁਣਦਾ ਨਹੀਂ। ਫਿਰ ਉਹ ਕਹਿੰਦਾ ਚੱਲ ਭਾਈ, ਉੱਪਰੋਂ ਸੱਦਾ ਆਇਆ ਤੇਰਾ, ਹੁਣ ਨਹੀਂ ਕੁਝ ਹੋ ਸਕਦਾ, ਕਿਉਂਕਿ ਉਹ ਰਿਸ਼ਵਤ ਵੀ ਨਹੀਂ ਲੈਂਦੇ, ਨਹੀਂ ਲੈਂਦੇ। ਨਹੀਂ ਤਾਂ ਬੰਦਾ ਫਿਰ ਤਾਂ ਜੇਕਰ ਰਿਸ਼ਵਤ ਚੱਲਦੀ ਹੁੰਦੀ ਫਿਰ ਪੈ ਲੈਂਦੇ, ਨਹੀਂ ਤਾਂ ਬੰਦਾ ਫਿਰ ਤਾਂ ਜੇਕਰ ਰਿਸ਼ਵਤ ਚੱਲਦੀ ਹੁੰਦੀ ਫਿਰ ਪੈਸੇ ਵਾਲੇ ਪੀ ਰਹਿੰਦੇ ਅਤੇ ਗਰੀਬ ਗਰੀਬ ਵਿਚਾਰੇ ਚਲੇ ਜਾਂਦੇ ਸਾਰੇ। ਇਹ ਚਿੱਠੀ ਵੀ ਇਹ ਸਾਰਿਆਂ ਦੀ ਆਉਂਦੀ ਹੈ। ਰਾਣਾ ਰਾਉਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕੋਈ ਲਿਹਾਜ ਨਹੀਂ, ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਪ੍ਰਜਾ ਹੋਵੇ, ਨਹੀਂ ਗੱਲ ਕੋਈ ਚੱਲਦੀ, ਕੋਈ ਫੇਸ ਨਹੀਂ ਆਉਂਦੀ। ਹਾਂ ਬਸ ਇਹ ਹੈ ਕਿ ਜਿਸ ਬੰਦੇ ਨੇ ਭਜਨ ਬੰਦਗੀ ਨਹੀਂ ਕੀਤੀ ਉਹ ਬੰਦਾ ਡਰਦਾ ਹੈ, ਜਿਹਨੇ ਪਾਪ ਕੀਤੇ ਨੇ ਉਹ ਡਰਦਾ ਬੜਾ ਹੈ ਵੀ ਹੁਣ ਮੇਰਾ ਕੀ ਬਣੇਗਾ, ਮੈਂ ਤਾਂ ਪਾਪ ਹੀ ਕਮਾਉਂਦਾ ਰਿਹਾ। ਅਤੇ ਜਿਹਨਾਂ ਦੇ ਨੇਕ ਕੰਮ ਕੀਤੇ, ਚੰਗੇ ਕੰਮ ਕੀਤੇ, ਜਿਹੜੇ ਪਹਿਲਾਂ ਹੀ ਤਿਆਰੀ ਕਰੇ ਬੈਠੇ, ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਹੈ, ਚਾਹ ਚੜ੍ਹਦਾ ਵੀ ਅਸੀਂ ਤਾਂ ਆਪਣੇ ਪ੍ਰੀਤਮ ਦੇ ਦੇਸ਼ ਨੂੰ ਜਾਵਾਂਗੇ, ਉਹ ਨਹੀਂ ਡਰਦੇ ਮੌਤ ਤੋਂ, ਉਹ ਤਾਂ ਪਹਿਲਾਂ ਹੀ ਚੰਗੇ। ਹੁਣ ਮੈਂ ਹੋਰ ਥੋੜ੍ਹੀ ਜਿਹੀ ਗੱਲ ਨੂੰ ਖੋਲ੍ਹ ਲਵਾਂ, ਹੋਰ ਚੰਗੀ ਤਰ੍ਹਾਂ ਆਪਣੇ ਸਾਰਿਆਂ ਦੇ ਸਮਝ ਵਿੱਚ ਗੱਲ ਆ ਜਾਵੇ। ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕੀਤੀ, ਉਹ ਸਾਲ ਭਰ ਤੱਕ ਮੌਜਾਂ ਮਾਰੀਆਂ, ਅੱਗੇ ਪੇਪਰ ਆ ਗਏ। ਕਈ ਬੱਚੇ ਤਾਂ ਪੇਪਰਾਂ ਤੋਂ ਪਹਿਲਾਂ ਹੀ ਉਹ ਬਿਮਾਰ ਹੋ ਜਾਂਦੇ ਨੇ, ਡਰਦੇ ਮਾਰੇ ਹੁੰਦੇ ਨੇ, ਕਿਉਂ ਡਰ ਲੱਗਦਾ ਪਿਆ ਵੀ ਪੇਪਰ ਆ ਗਏ ਅਤੇ ਮੈਂ ਪੜ੍ਹਾਈ ਲਿਖਾਈ ਕੀਤੀ ਨਹੀਂ, ਕੁਝ ਨੰਬਰ ਚੰਗੇ ਆਉਣੇ ਕੋਈ ਨਹੀਂ, ਅਤੇ ਘਰ ਵਾਲੇ ਕੀ ਕਹਿਣਗੇ ਮੈਨੂੰ ਵੀ ਅਸੀਂ ਤਾਂ ਤੈਨੂੰ ਸਕੂਲੇ ਭੇਜਦੇ ਰਹੇ, ਸਾਨੂੰ ਤਾਂ ਇਹੀ ਪਤਾ ਵੀ ਤੂੰ ਪੜ੍ਹਦਾ ਚੰਗੀ ਤਰ੍ਹਾਂ ਪੜ੍ਹਦਾ ਤੂੰ। ਉਹਨਾਂ ਨੂੰ ਫਿਰ ਡਰ ਸਤਾਉਂਦਾ ਹੈ ਵੀ ਮੇਰਾ ਕੀ ਬਣੇਗਾ, ਹੁਣ ਪੇਪਰ ਆ ਗਏ ਸਿਰ 'ਤੇ, ਉਹਨਾਂ ਨੂੰ ਪਹਿਲਾਂ ਹੀ ਬੁਖਾਰ ਹੋ ਜਾਂਦਾ ਫਿਰ ਡਰਦੇ ਮਾਰੇ। ਅਤੇ ਜਿਨ੍ਹਾਂ ਬੱਚਿਆਂ ਨੇ ਕੀਤੀ ਤਿਆਰੀ, ਮਿਹਨਤ, ਮਸ਼ਕਤ ਕੀਤੀ, ਦਿਨ ਰਾਤ ਪੜ੍ਹਾਈ 'ਤੇ ਲੱਗੇ ਰਹੇ, ਉਹ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਕਦ ਪੇਪਰ ਆਉਣ ਅਤੇ ਕਦ ਅਸੀਂ ਚੰਗੇ ਨੰਬਰ ਲੈ ਕੇ ਆਈਏ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰੀਏ। ਅਤੇ ਉਹ ਕਰਦੇ ਵੀ ਇਹੀ ਕੰਮ, ਇਹੀ ਹੁੰਦਾ ਸਾਡੀ ਲਾਈਫ ਦਾ ਵੀ ਇਹੀ ਕੰਮ ਹੈ, ਸਾਡਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ। ਜੇ ਕਿਤੇ ਇਹ ਤਾਂ ਸਾਰਿਆਂ ਨੂੰ ਪਤਾ ਵੀ ਇੱਕ ਦਿਨ ਸੰਸਾਰ ਛੱਡ ਕੇ ਤਾਂ ਜਾਣਾ ਹੈ, ਫਿਰ ਬੰਦੇ ਤੂੰ ਤਿਆਰੀ ਕਿਉਂ ਨਹੀਂ ਕਰਦਾ, ਅੱਗੇ ਦੀ ਤਿਆਰੀ ਕਰ। ਤਿਆਰੀ ਅਸੀਂ ਬੁਢੇਪੇ ਤੱਕ ਦੀ ਕਰ ਲੈਂਦੇ ਹਾਂ, ਬੁਢੇਪੇ ਵਾਸਤੇ ਧਨ ਜੋੜ ਲਓ, ਘਰ ਬਣਾ ਲਓ, ਇਹ ਕਰ ਲਓ, ਉਹ ਕਰ ਲਓ, ਬੁਢੇਪੇ ਤੋਂ ਅੱਗੇ ਵਾਸਤੇ ਕਮਾਈ ਨਹੀਂ ਕਰਦੇ, ਜਿਹੜੀ ਬਹੁਤ ਜ਼ਰੂਰੀ ਹੈ। ਬੁਢੇਪੇ ਨੇ ਜਨਮ ਮਰਨ ਦੇ ਗੇੜ ਤੋਂ ਨਹੀਂ ਬਚਾਉਣਾ, ਪਰ ਜੇ ਅੱਗੇ ਵਾਸਤੇ ਤੂੰ ਨਾਮ ਧਨ ਦੀ ਕਮਾਈ ਕਰ ਲਈ, ਚੰਗੇ ਕਰਮ ਦੀ ਕਮਾਈ ਕਰ ਲਈ, ਉਹਨਾਂ ਨੇ ਤੇਰਾ ਜਨਮ ਮਰਨ ਦਾ ਗੇੜ ਮੁਕਾਉਣਾ, ਫਿਰ ਤੇਰੇ ਪਿੱਤੇ ਬੁਢੇਪਾ ਨਹੀਂ ਆਵੇਗਾ, ਕਿਉਂਕਿ ਜਨਮ ਮਰਨ ਦਾ ਗੇੜ ਹੀ ਮੁੱਕ ਜਾਏਗਾ। ਤੂੰ ਕਹੇ ਖਾਲੀ ਗੱਲਾਂ ਬਾਤਾਂ ਨਾਲ ਹੀ ਮੁੱਕ ਜਾਏਗਾ, ਨਹੀਂ ਮੁੱਕਣਾ, ਫਿਰ ਤਾਂ ਉਹ ਲੱਗਾ ਹੀ ਰਹੇਗਾ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ, ਛਿਨ ਛਿਨ ਤਨ ਛਿਜੈ ਜਰਾ ਜਨਾ ਵੈ, ਬੁਢੇਪਾ

0: ਇਹ ਨਹੀਂ ਲੁਕਿਆ ਰਹਿੰਦਾ। ਲੋਕੀ ਬੜੇ ਯਤਨ ਕਰਦੇ ਨੇ ਬੁਢੇਪੇ ਨੂੰ ਲੁਕਾਉਣ ਦਾ, ਪਰ ਸਾਧ ਸੰਗਤ ਜੀ ਸੱਚਾਈ ਇਹ ਹੈ ਕਿ ਬੁਢੇਪਾ ਲੁਕਦਾ ਨਹੀਂ, ਨਹੀਂ ਜਵਾਨੀ ਚੜ੍ਹਦੀ, ਨਹੀਂ ਫਿਰ ਬਚਪਨ ਆਉਂਦਾ ਮੁੜ ਕੇ। ਛਿਨ ਛਿਨ ਤਨ ਛਿਜੈ ਜਰਾ ਜਨਾਵੈ, ਤਬ ਤੇਰੀ ਔਕ ਕੋਈ ਪਾਨੀਓ ਨਾ ਪਾਵੈ। ਉਸ ਵੇਲੇ ਜਦੋਂ ਤੇਰਾ ਸਰੀਰ ਬੁੱਢਾ ਹੋਏਗਾ, ਫਿਰ ਤੇਰੀ ਬੁੱਕ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾ। ਤੂੰ ਠੱਗੀਆਂ ਮਾਰ ਕੇ ਲਾਂਦਾ ਰਿਹਾ ਨਾ, ਪਰਿਵਾਰ ਤੇ ਲੁਟਾਉਂਦਾ ਰਿਹਾ, ਇਹ ਛੱਕਦੇ ਰਹੇ, ਪਤਾ ਸਾਰਿਆਂ ਨੂੰ ਵੀ ਠੱਗੀਆਂ ਮਾਰ ਮਾਰ ਕੇ ਲਿਆਉਂਦਾ ਸੀ, ਤੇ ਹੁਣ ਤੂੰ ਪਾਣੀ ਮੰਗਦਾ ਪਰ ਕਿਸੇ ਨੇ ਤੈਨੂੰ ਪਾਣੀ ਵੀ ਨਹੀਂ ਦੇਣਾ, ਨਹੀਂ ਪੁੱਛਣਾ ਕਿਸੇ ਨੇ ਪਾਣੀ ਤੈਨੂੰ, ਬਸ ਇਸੇ ਵਾਸਤੇ ਤੂੰ ਠੱਗੀਆਂ ਮਾਰਦਾ ਸੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਾ ਚਲੋ ਮਨ ਰਹੋ ਕਰੇ, ਐ ਮੇਰੇ ਮਨਾ ਤੂੰ ਵੀ ਕਦੇ ਅੰਤਰਾਤਮਾ ਟਿਕ ਜਾਇਆ ਕਰ, ਇਸ ਸਰੀਰ ਰੂਪੀ ਘਰ ਵਿੱਚ ਟਿਕ ਜਾਇਆ ਕਰ। ਗੁਰਮੁਖ ਰਾਮ ਨਾਮ ਤ੍ਰਿਪਤਾਸੇ, ਤ੍ਰਿਪਤਾਸੇ ਤ੍ਰਿਪਤ ਹੋ ਜਾਣਾ, ਰੱਜ ਜਾਣਾ। ਦੁਨੀਆਵੀ ਪਦਾਰਥਾਂ ਨਾਲ ਬੰਦਾ ਕਦੇ ਨਹੀਂ ਰੱਜਦਾ, ਕਦੇ ਨਹੀਂ ਰੱਜਦਾ। ਜੇਕਰ ਕੋਈ ਭਰਮ ਹੋਵੇ ਤਾਂ ਫਿਰ ਆਪਾਂ ਗੱਲ ਕਰ ਲੈਂਦੇ ਹਾਂ। ਜਿਨ੍ਹਾਂ ਬੰਦਿਆਂ ਨੂੰ ਬਹੁਤ ਕਮਾਈ ਹੈ, ਬਹੁਤ ਕਮਾਈ ਹੈ, ਵਾਹ ਵਾਹ ਕਮਾਈ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਕੋਲ ਕਿੰਨਾ ਧਨ ਹੈਗਾ, ਹਿਸਾਬ ਕਿਤਾਬ ਵਾਲੇ ਵੀ ਉਹਨਾਂ ਨੇ ਕਈ ਕਈ ਰੱਖੇ ਹੋਏ ਨੇ, ਇਹਨਾਂ ਦੇ ਵੱਡੇ ਕਾਰੋਬਾਰ। ਉਹਨਾਂ ਨੂੰ ਪੁੱਛੀ ਵੀ ਤੁਹਾਨੂੰ ਹੋਰ ਪੈਸਾ ਚਾਹੀਦਾ ਜਾਂ ਬਸ ਹੁਣ ਤੁਸੀਂ ਕਮਾਈ ਰਹਿਣ ਦਿਓ, ਹੁਣ ਤੁਸੀਂ ਕਮਾਈ ਵਰਤਾ ਦਿਓ। ਉਹ ਕਹਿੰਦੇ ਨਹੀਂ, ਇਹਦੀ ਤਾਂ ਲੋੜ ਹੈ, ਆਣ ਦਿਓ, ਆਣ ਦਿਓ ਇਹਨੂੰ ਤਾਂ, ਪੈਸੇ ਨੂੰ ਤਾਂ ਆਣ ਦਿਓ। ਹੋਰ ਹੋਵੇ, ਹੋਰ ਹੋਵੇ, ਮੇਰੇ ਕੋਲ ਹੋਰ ਹੋਵੇ। ਇਹ ਤਾਂ ਕਿਸੇ ਬਿਰਲੇ ਦੀ ਬੁੱਝਦੀ ਹੈ ਤ੍ਰਿਸ਼ਨਾ ਤਾਂ, ਇਹ ਤਾਂ ਪਰਮਾਤਮਾ ਦੇ ਨਾਮ ਨਾਲ ਬੁੱਝਦੀ ਹੈ। ਦੁਨੀਆ ਵੀ ਪੈਸੇ, ਦੁਨੀਆ ਵੀ ਦੌਲਤ, ਦੁਨੀਆ ਵੀ ਮਾਇਕ ਪਦਾਰਥ, ਇਹਨਾਂ ਨਾਲ ਤ੍ਰਿਪਤ ਨਹੀਂ ਹੁੰਦਾ ਬੰਦਾ, ਰੱਜਦਾ ਨਹੀਂ। ਬਸ ਹੋਰ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਬੰਦੇ ਦੀ ਸੋਚ ਬਣੀ ਰਹਿੰਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਬਸ ਇੱਕੋ ਇੱਕ ਤਰੀਕਾ ਹੈ। ਤ੍ਰਿਸ਼ਨਾ ਨੂੰ ਗੁਰਬਾਣੀ ਚ ਅੱਗ ਆਖਿਆ, ਵੀ ਤ੍ਰਿਸ਼ਨਾ ਦੀ ਅੱਗ ਹੈ। ਇਹ ਬੰਦੇ ਦੇ ਅੰਦਰ ਅੱਗ ਲੱਗੀ ਹੁੰਦੀ ਹੈ, ਤ੍ਰਿਸ਼ਨਾ ਦੀ ਭਾਂਬੜ ਮੱਚੇ ਹੁੰਦੇ ਨੇ, ਤੇ ਫਿਰ ਅੱਗ ਨੂੰ ਬੁਝਾਉਣ ਵਾਸਤੇ ਜੇ ਦੁਨੀਆ ਵੀ ਤੌਰ ਤੇ ਦੇਖੀਏ ਤੇ ਅੱਗ ਨੂੰ ਬੁਝਾਉਣ ਵਾਸਤੇ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਪਾਣੀ ਦੀ। ਪਾਣੀ ਨਾਲ ਅੱਗ ਬੁੱਝਦੀ ਹੈ। ਜੇ ਤ੍ਰਿਸ਼ਨਾ ਦੀ ਅੱਗ ਬੁਝਾਉਣੀ ਹੈ ਫਿਰ ਵੀ ਪਾਣੀ ਦੀ ਲੋੜ ਹੈ, ਪਰ ਉਸਨੂੰ ਪਾਣੀ ਨਹੀਂ, ਉਸਨੂੰ ਜਲ ਕਿਹਾ ਜਾਂਦਾ ਹੈ। ਤੇ ਜਲ ਦਾ, ਜਲ ਵੀ ਪਾਣੀ ਦਾ ਪਰਿਆਇ ਵਾਚੀ ਹੈ, ਜਲ ਵੀ ਪਾਣੀ ਦਾ ਪਰਿਆਇ ਵਾਚੀ ਸ਼ਬਦ ਹੈ। ਇੱਕ ਇੱਕ ਅੱਖਰ ਦੇ ਕਈ ਕਈ ਪਰਿਆਇ ਵਾਚੀ ਸ਼ਬਦ ਹੁੰਦੇ ਨੇ। ਤੇ ਫਿਰ ਜਲ ਕਿਹੜਾ ਹੈ? ਉਹ ਹੈ, ਜੇਕਰ ਤ੍ਰਿਸ਼ਨਾ ਦੀ ਅੱਗ ਅੰਦਰ ਨੂੰ ਲੱਗੀ ਹੈ ਤੇ ਫਿਰ ਉਸ ਨੂੰ ਸ਼ਾਂਤ ਕਰਨ ਵਾਸਤੇ ਨਾਮ ਜਲ ਦੀ ਲੋੜ ਹੁੰਦੀ ਹੈ, ਨਾਮ ਜਲ ਦੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਜਾਂਦਾ ਹੈ ਤਿਵੇਂ ਤਿਵੇਂ ਇਸ ਦੇ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਸ਼ਾਂਤ ਹੋਈ ਜਾਂਦੀ ਹੈ। ਹੁਣ ਜੇਕਰ ਅੰਦਰ ਭਾਂਬੜ ਮੱਚੇ ਹੋਣ ਫਿਰ ਸੀਤਲਤਾ ਕਿਵੇਂ ਆਵੇ? ਅੰਦਰ ਠੰਡਕ ਕਿਵੇਂ ਮਿਲੇ? ਅੰਦਰ ਤਾਂ ਸੀਤਲਤਾ ਹੈ, ਤੇ ਅੰਦਰ ਹੋਣਾ ਚਾਹੀਦਾ ਠੰਡੇ ਠਾਰ। ਨਾਮ ਜਪ ਜਪ ਕੇ ਪਹਿਲਾਂ ਇਹ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੁੰਦੀ ਹੈ, ਤੇ ਜਦੋਂ ਇਹ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਜਾਂਦੀ ਹੈ, ਬੁੱਝ ਜਾਂਦੀ ਹੈ, ਫਿਰ ਹੌਲੇ ਹੌਲੇ ਹੌਲੇ ਹੌਲੇ ਇਹ ਨਾਮ ਜਲ ਅੰਦਰ ਨੂੰ, ਹਿਰਦੇ ਨੂੰ ਠੰਡੇ ਠਾਰ ਕਰ ਦਿੰਦਾ ਹੈ। ਇਹ ਕੰਮ ਕਰਦਾ ਹੈ ਨਾਮ। ਪਰਮਾਤਮਾ ਦੀ ਸਿਫਤ ਸਲਾਹ ਇਹ ਕੰਮ ਕਰਦੀ ਹੈ। ਗੁਰਮੁਖ ਸ਼ਬਦ ਆ ਰਿਹਾ, ਗੁਰਮੁਖ ਰਾਮ ਨਾਮ ਤ੍ਰਿਪਤਾਸੇ, ਗੁਰਮੁਖ ਗੁਰਮੁਖ ਦੀ ਪਰਿਭਾਸ਼ਾ ਆਪਾਂ ਪੁੱਛੀਏ ਵੀ ਗੁਰਮੁਖ ਦੀ ਡੈਫੀਨੇਸ਼ਨ ਕੀ ਹੈ, ਸਤਿਗੁਰੂ ਜੀ ਗੁਰਮੁਖ ਕਹਿੰਦੇ ਕਿਸ ਨੂੰ। ਉਸ ਤਰ੍ਹਾਂ ਜੇਕਰ ਆਪਾਂ ਅਰਥ ਕਰੀਏ ਸਿੱਧੇ ਸਿੱਧੇ ਗੁਰਮੁਖ ਦੇ, ਜਿਹਦਾ ਗੁਰੂ ਵੱਲ ਮੂੰਹ ਹੋਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਏ ਉਹ ਗੁਰਮੁਖ ਹੈ, ਜਿਹਦਾ ਮੂੰਹ ਗੁਰੂ ਵੱਲ ਹੋਏ ਉਹ ਗੁਰਮੁਖ ਹੈ, ਜਿਹੜਾ ਗੁਰੂ ਦੀ ਗੱਲ ਮੰਨੇ ਉਹ ਗੁਰਮੁਖ ਹੈ। ਤੇ ਹੋਰ ਜੇਕਰ ਖੁਲਾਸਾ ਕਰਨਾ ਹੋਵੇ ਤਾਂ ਤੀਜੇ ਪਾਤਸ਼ਾਹ ਜੀ ਨੂੰ ਪੁੱਛ ਲੈਂਦੀ ਹੈ ਅਨੰਦ ਸਾਹਿਬ ਵਿੱਚ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੜ ਸਦਾ ਰਹਿ ਪਰਨੈ, ਗੁਰਬਿਨ ਅਵਰਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਕੋਈ ਕਹੇ ਵੀ ਮੈਂ ਤਾਂ ਜੀ ਡੇਲੀ ਬਿਲਕੁਲ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਹੀ ਬਹਿੰਦਾ, ਬਿਲਕੁਲ ਤਾਬਿਆਂ ਦੇ ਸਾਹਮਣੇ ਹੀ ਬਹਿੰਦਾ ਮੈਂ ਤਾਂ ਜੀ, ਫਿਰ ਮੈਂ ਤਾਂ ਗੁਰੂ ਦੇ ਸਾਹਮਣੇ ਹੀ ਬੈਠਾ, ਮੈਂ ਤਾਂ ਸਨਮੁਖ ਹੋ ਗਿਆ। ਨਹੀਂ ਪਿਆਰਿਆ, ਇਹ ਸਨਮੁਖ ਨਹੀਂ। ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛ ਲੈ ਵੀ ਕਿੰਨੀ ਮੁਸ਼ਕਤ ਕਰਨੀ ਪੈਂਦੀ ਸਨਮੁਖ ਤਾਂ ਹੋਏਗਾ, ਤੂੰ ਐਵੇਂ ਨਹੀਂ ਸਨਮੁਖ ਹੁੰਦਾ ਸਿਰਫ ਗੁਰੂ ਸਾਹਿਬ ਦੇ ਸਾਹਮਣੇ ਬੈਠ ਗਿਆ ਬਸ, ਤੇ ਕਹੇ ਵੀ ਮੈਂ ਤਾਂ ਸਨਮੁਖ ਬੈਠਾ ਜੀ, ਮੇਰੇ ਤੇ ਤਾਂ ਹੋ ਗਈ ਕਿਰਪਾ। ਚੰਗੀ ਗੱਲ ਹੈ ਤੂੰ ਗੁਰੂ ਦੀ ਗੋਦ ਵਿੱਚ ਆ ਕੇ ਬੈਠਿਆ, ਚੰਗੀ ਗੱਲ ਹੈ, ਪਰ ਕਿਤੇ ਸਮਝ ਕਰ ਕਿ ਸਨਮੁਖ ਕਹਿੰਦੇ ਕਿਸ ਨੂੰ, ਅਸਲ ਵਿੱਚ ਸਨਮੁਖ ਕੌਣ ਹੈ, ਅਸਲ ਵਿੱਚ ਗੁਰਮੁਖ ਕੌਣ ਹੈ। ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ, ਜਿਹੜਾ ਆ ਕੇ ਗੁਰੂ ਦੇ ਸਾਹਮਣੇ ਨਤਮਸਤਕ ਹੋਵੇ, ਸਭ ਤੋਂ ਪਹਿਲੀ ਗੱਲ ਹੈ। ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ। ਸਨਮੁਖ ਤਾਂ ਹੋ ਗਿਆ, ਮੱਥਾ ਤਾਂ ਟੇਕ ਲਿਆ, ਪਰ ਹੁਣ ਕੰਮ ਇਹ ਹੈ ਵੀ ਜੀ ਕਰਕੇ ਮਨ ਕਰਕੇ। ਕਈ ਵਾਰ ਨਾ ਆਪਾਂ ਕਹਿੰਦੇ ਹਾਂ ਵੀ ਇਹ ਕੰਮ ਮੈਂ ਕਰ ਤਾਂ ਲਿਆ ਪਰ ਮੇਰਾ ਮਨ ਨਹੀਂ ਸੀ ਕਰ ਰਿਹਾ। ਬੜੇ ਸਮਝਿਓ, ਬਰੀਕੀ ਵਾਲੀ ਗੱਲ ਹੈ ਸਤਸੰਗਤ ਜੀ। ਕਈ ਵਾਰ ਮਨੁੱਖ ਕਿਸੇ ਕੰਮ ਨੂੰ ਕਰ ਲੈਂਦਾ ਹੈ ਤੇ ਬਾਅਦ ਚ ਕਹਿ ਵੀ ਦਿੰਦੇ ਵੀ ਇਹ ਕੰਮ ਮੈਂ ਕਰ ਲਿਆ ਪਰ ਮੇਰਾ ਮਨ ਨਹੀਂ ਸੀ ਕਰ ਰਿਹਾ। ਇਹ ਕੰਮ ਪਤਾ ਕਿਹੜਾ ਹੁੰਦਾ ਹੈ? ਬੱਦਾ ਚੱਟੀ, ਬੱਦਾ ਚੱਟੀ ਕਰਨਾ, ਬਈ ਮੇਰਾ ਮਨ ਨਹੀਂ ਕਰ ਰਿਹਾ ਸੀ ਪਰ ਮੈਂ, ਮੇਰੀ ਮਜਬੂਰੀ ਸੀ ਕੋਈ, ਮੈਨੂੰ ਕਰਨਾ ਹੀ ਪਿਆ ਹੈ। ਤੇ ਗੁਰਬਾਣੀ ਇਜਾਜ਼ਤ ਦਿੰਦੀ ਹੈ, ਗੁਰਬਾਣੀ ਕਹਿੰਦੀ ਨਹੀਂ ਪਿਆ ਰਿਹਾ, ਇਹਦੀ ਇਜਾਜ਼ਤ ਨਹੀਂ, ਇਹਦੇ ਨਾਲ ਤੇਰਾ ਕੁਝ ਨਹੀਂ ਸੰਵਰਨਾ। ਫਿਰ ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸਿਰਫ ਤੂੰ ਮਜਬੂਰੀ ਕਰਕੇ ਹੀ ਕੁਝ ਕਰਦਾ ਰਹੇ ਨਾ, ਮਨ ਤੇਰਾ ਹੈ ਕੋਈ ਨਹੀਂ, ਅੰਦਰ ਪਿਆਰ ਤੇਰੇ ਕੋਈ ਹੈ ਨਹੀਂ, ਫਿਰ ਉਸ ਕੰਮ ਕਰੇ ਦਾ ਨਾ ਤੈਨੂੰ ਕੋਈ ਲਾਭ ਮਿਲਣਾ ਤੇ ਨਾ ਕਿਸੇ ਹੋਰ ਨੂੰ ਮਿਲਣਾ। ਸਿੱਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ, ਸਾਰ ਦਾ ਭਾਉ ਸ੍ਰੇਸ਼ਟ। ਹੇ ਨਾਨਕ, ਉਹੀ ਕੰਮ ਸ੍ਰੇਸ਼ਟ ਹੈ, ਉਹੀ ਕੰਮ ਸਭ ਤੋਂ ਉੱਤਮ ਹੈ ਜਿਹੜਾ ਖੁਸ਼ੀ ਨਾਲ ਕੀਤਾ ਜਾਵੇ। ਸੱਚ ਜਾਣੀਓ, ਜੇ ਬੱਦਾ ਚੱਟੀ ਕਰਕੇ ਨਿਤਨੇਮ ਵੀ ਕੀਤਾ ਜਾਵੇ ਨਾ, ਉਹ ਵੀ ਨਹੀਂ ਲਿਖੇ ਲੱਗਦਾ। ਫਿਰ ਕੋਈ ਬੁਰਾ ਨਾ ਮੰਨੀਓ ਮੇਰੀ ਗੱਲ ਦਾ, ਸੱਚਾਈ ਹੈ। ਜੇ ਕਿਤੇ ਇਹੀ ਕਹੇ ਬੰਦਾ ਵੀ ਅੰਮ੍ਰਿਤ ਛਕਿਆ ਸੀ, ਪੰਜ ਪਿਆਰਿਆਂ ਨੇ ਕਿਹਾ ਸੀ, ਜਾਂ ਤਾਂ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜਾਂ ਫਿਰ ਪੰਜ ਬਾਣੀਆਂ ਦਾ ਪਾਠ ਸੁਣਨਾ ਹੈ, ਤੇ ਕਰਨਾ ਤਾਂ ਪਏਗਾ ਜੀ ਜਾਂ ਸੁਣਨਾ ਤਾਂ ਪਏਗਾ। ਫਿਰ ਤਾਂ ਪਿਆਰਿਆ ਇਹ ਬੱਧਾ ਚੱਟੀ ਹੋ ਰਹੀ ਵੀ ਤੇਰਾ ਮਨ ਨਹੀਂ ਹੈ, ਤੇਰਾ ਹਿਰਦਾ ਨਹੀਂ ਹੈ, ਤੇਰਾ ਦਿਲ ਗਵਾਈ ਨਹੀਂ ਭਰ ਰਿਹਾ, ਤੇਰੀ ਮਜਬੂਰੀ ਹੈ ਬਸ ਸਿਰਫ। ਤੇ ਜਿਹੜਾ ਕੰਮ ਮਜਬੂਰੀ ਚ ਕੀਤਾ ਜਾਵੇ ਉਹਦੇ ਚ ਸਵਾਦ ਨਹੀਂ ਬਣਦਾ, ਬਣਦਾ ਹੀ ਨਹੀਂ ਸਵਾਦ। ਤੇ ਬੱਧਾ ਚੱਟੀ ਨਹੀਂ ਕਰਦੀ, ਭਾਵੇਂ ਤੂੰ ਥੋੜਾ ਜਪ ਲੈਣਾ ਪਰ ਪਿਆਰ ਨਾਲ ਜਪ ਲੈ। ਕਿਸੇ ਬੰਦੇ ਦੇ ਨਾਲ ਬਹੁਤੀ ਗੱਲ ਨਾ ਕਰੀਏ, ਉਲੀ ਪੱਲੀ ਗੱਲਾਂ ਭਾਵੇਂ ਨਾ ਕਰੀਏ, ਥੋੜੀ ਜਿਹੀ ਗੱਲ ਕਰ ਲਓ ਪਿਆਰ ਵਾਲੀ, ਥੋੜੀ ਗੱਲ ਕਰ ਲਓ, ਉਹ ਬੰਦਾ ਤਾਂ ਹੀ ਖੁਸ਼ ਹੋ ਜਾਂਦਾ। ਜੇਕਰ ਰੁੱਖੀ ਰੁੱਖੀ ਗੱਲਾਂ ਹੀ ਕਰੀ ਜਾਈਏ, ਭਾਵੇਂ ਤੂੰ 2 ਘੰਟੇ ਗੱਲਾਂ ਕਰੀ ਜਾ ਪਿਆ ਰਿਹਾ, ਕੁਝ ਵੀ ਨਹੀਂ ਮਿਲਣਾ, ਅੱਗੇ ਬੰਦਾ ਖੁਸ਼ ਨਹੀਂ ਹੋਣਾ। ਤੇ ਪਿਆਰ ਵਾਲੇ ਤੂੰ 2 ਬੋਲੇ ਉਹਨੇ ਨਹੀਂ ਕੰਮ ਕਰ ਦੇਣਾ। ਭਗਤ ਕਬੀਰ ਜੀ ਤਾਂ ਹੋਰ ਵੀ ਬੜੇ ਕਮਾਲ ਦੀ ਗੱਲ ਕਹਿੰਦੇ, ਕਹਿੰਦੇ ਬੰਦਾ ਕਹਿੰਦੇ ਵੀ ਮੇਰੇ ਕੋਲ ਸਮਾਂ ਹੀ ਨਹੀਂ ਹੈ, ਮੈਂ ਨਾਮ ਜਪਣ ਨੂੰ ਤਾਂ ਬੜਾ ਮਨ ਕਰਦਾ। ਗੁਰਬਾਣੀ ਮੈਨੂੰ ਮਾਫ ਕਰਿਓ, ਗੁਰਬਾਣੀ ਨਾ ਅੱਗੇ ਤੋਂ ਅੱਗੇ ਹੋਰ ਖੁਲਾਸੇ ਕਰੀ ਜਾਂਦੀ, ਅੱਗੇ ਤੋਂ ਅੱਗੇ ਹੋਰ ਖੁਲਾਸੇ ਕਰੀ ਜਾਂਦੀ। ਪਹਿਲਾਂ ਆਪਾਂ ਪਹਿਲੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ, ਉਹ ਪਹਿਲਾਂ ਆਪਾਂ ਸਾਂਝ ਪਾ ਲਈਏ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ। ਐਵੇਂ ਨਹੀਂ ਗੁਰਮੁਖ ਬਣਨਾ, ਤੂੰ ਅਖਵਾਉਣਾ ਬੜਾ ਸੌਖਾ ਹੈ ਪਰ ਗੁਰਮੁਖ ਬਣਨਾ ਬੜਾ ਔਖਾ ਹੈ। ਜੇਕਰ ਔਖਾ ਨਹੀਂ ਤਾਂ ਸੁਣ ਲਓ, ਫਿਰ ਗੁਰੂ ਅਮਰਦਾਸ ਸਾਹਿਬ ਜੀ ਸਮਝਾ ਰਹੇ ਨੇ ਵੀ ਜੇ ਕਿਤੇ ਤੇਰੇ ਕੋਲ ਇਹ ਗੁਣ ਹੈਗੇ ਤਾਂ ਤੂੰ ਗੁਰਮੁਖ ਹੈ, ਨਹੀਂ ਤਾਂ ਸਿਰਫ ਦਿਖਾਵੇ ਦਾ ਗੁਰਮੁਖ ਰਹਿ ਗਿਆ। ਗੁਰ ਕੇ ਚਰਨ, ਗੁਰੂ ਦੇ ਚਰਨ। ਹੁਣ ਫਿਰ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰ ਦੇਵਾਂ ਕੀ ਕਹੋਗੇ, ਕਿਵੇਂ ਵਸਾਓਗੇ ਹਿਰਦੇ 'ਚ ਆਪਣੇ ਗੁਰੂ ਦੇ ਚਰਨ। ਚਲੋ ਜਦੋਂ ਸਤਿਗੁਰੂ ਜੀ ਸਰੀਰਕ ਤੌਰ 'ਤੇ ਮੌਜੂਦ ਸਨ, ਉਸ ਵੇਲੇ ਤਾਂ ਇਹ ਵੀ ਸੀ ਭਾਈ ਚਲੋ ਸਤਿਗੁਰੂ ਜੀ ਦੇ ਚਰਨ ਫੜ ਲਓ, ਚਰਨ ਘੁੱਟ ਲਓ, ਸੇਵਾ ਕਰ ਲਓ ਸਤਿਗੁਰੂ ਦੇ ਚਰਨਾਂ ਦੀ। ਪਰ ਹੁਣ ਕਿੱਥੇ ਲੱਭੋਗੇ ਗੁਰੂ ਦੇ ਚਰਨ? ਗੁਰਮੁਖ ਤਾਂ ਹੁਣ ਵੀ ਬਣਨਾ ਲੋਕਾਂ ਨੇ, ਗੁਰੂ ਪਿਆਰ ਵਾਲਿਆਂ ਨੇ ਗੁਰਮੁਖ ਤਾਂ ਹੁਣ ਵੀ ਬਣਨਾ, ਫਿਰ ਗੁਰੂ ਦੇ ਚਰਨ ਕੀ ਨੇ? ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਤੇ ਜੇਕਰ ਸਾਨੂੰ ਪਤਾ ਹੋਏਗਾ ਅਸੀਂ ਦੂਜਿਆਂ ਨੂੰ ਦੱਸ ਸਕਦੇ ਹਾਂ, ਜੇਕਰ ਸਾਨੂੰ ਨਹੀਂ ਪਤਾ ਹੋਏਗਾ ਫਿਰ ਮੁਸ਼ਕਲ ਹੋ ਜਾਂਦਾ ਕੰਮ, ਦੂਜੇ ਨੂੰ ਕੀ ਦੱਸਾਂਗੇ? ਸੁਭਾਵਕ ਗੱਲ ਹੈ ਸਾਧ ਸੰਗਤ ਜੀ, ਜਿਸ ਸਵਾਲ ਦਾ ਜਵਾਬ ਸਾਨੂੰ ਪਤਾ ਹੋਏਗਾ ਅਸੀਂ ਇੱਕ ਨਹੀਂ 2 ਨੂੰ 10 ਨੂੰ ਸੈਕੜਿਆਂ ਨੂੰ ਦੱਸ ਸਕਦੇ ਹਾਂ, ਪਰ ਜੇ ਆਪਣੇ ਆਪ ਨੂੰ ਪਤਾ ਨਾ ਹੋਵੇ ਫਿਰ ਮੁਸ਼ਕਲ ਹੋ ਜਾਂਦਾ ਵੀ ਦੂਜੇ ਨੂੰ ਕੀ ਦੱਸਾਂਗੇ, ਇੱਕ ਬੰਦੇ ਉਹਨੂੰ ਵੀ ਨਹੀਂ ਦੱਸ ਸਕਦੇ। ਜੇਕਰ ਤੁਹਾਨੂੰ ਕੋਈ ਪੁੱਛ ਲੈ ਸਵਾਲ ਕਰਦੇ ਵੀ ਗੁਰਮੁਖ ਪਿਆਰੇ ਹੋ, ਤੁਸੀਂ ਗੁਰਦੁਆਰੇ ਸਾਹਿਬ ਜਾਂਦੇ ਹੋ ਡੇਲੀ, ਤੁਸੀਂ ਕਥਾ ਕੀਰਤਨ ਵੀ ਸੁਣਦੇ ਹੋ, ਸਾਨੂੰ ਇਹ ਦੱਸ ਦਿਓ ਭਾਈ ਗੁਰੂ ਦੇ ਚਰਨ ਕੀ ਹੁੰਦੇ ਨੇ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਗੁਰਬਾਣੀ ਹੀ ਗੁਰੂ ਦਾ ਸ਼ਬਦ ਹੀ, ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਨੇ। ਗੁਰਬਾਣੀ ਹੀ ਗੁਰੂ ਦੇ ਹੱਥ ਨੇ, ਗੁਰਬਾਣੀ ਹੀ ਗੁਰੂ ਦਾ ਹਿਰਦਾ ਹੈ, ਗੁਰਬਾਣੀ ਹੀ ਗੁਰੂ ਦੀ ਅੱਖ ਹੈਗੀਆਂ। ਵਸਾਲੇ ਪਿਆਰੇ ਆਪਣੇ ਹਿਰਦੇ 'ਚ ਗੁਰਬਾਣੀ ਨੂੰ। ਚੌਥੇ ਪਾਤਸ਼ਾਹ ਜੀ ਨੂੰ ਹੋਰ ਪੁੱਛ ਲੈਂਦੇ ਆਪਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ। ਗੁਰ ਤੇ ਬਾਣੀ ਦੋਨੋਂ ਅਲੱਗ ਅਲੱਗ ਹੈਗੇ ਨੇ, ਇਕੱਠੇ ਨਹੀਂ ਹੈਗੇ, ਇਕੱਠੇ ਹੋ ਜਾਣਗੇ ਤਾਂ ਫਿਰ ਗੁਰਬਾਣੀ ਹੋ ਗਿਆ, ਇੱਕੋ ਸ਼ਬਦ ਹੋ ਗਿਆ। ਗੁਰ ਬਾਣੀ ਕਹਿ, ਗੁਰੂ ਬਾਣੀ ਆਖਦੇ ਨੇ, ਕਹਿੰਦੇ ਨੇ। ਤੇ ਸੇਵਕ ਦਾ ਕੀ ਕੰਮ ਹੈ? ਗੁਰੂ ਦਾ ਕੰਮ ਹੈ ਬਾਣੀ ਆਖ ਕੇ ਸੁਣਾਉਣੀ, ਤੇ ਸੇਵਕ ਦਾ ਕੰਮ ਹੈ ਗੁਰ ਬਾਣੀ ਕਹਿ ਸੇਵਕ ਜਨ ਮੰਨੈ। ਸੇਵਕ ਦਾ ਕੰਮ ਮੰਨਣਾ ਹੈ, ਤੇ ਫਿਰ ਹੁੰਦਾ ਕੀ ਹੈ? ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਪ੍ਰਤੱਖ ਤੌਰ ਤੇ ਉਸਦਾ ਨਿਸਤਾਰਾ ਕਰ ਦਿੰਦੇ ਨੇ। ਭਾਉ ਇਹ ਹੈ ਪਿਆਰਿਆ, ਜੇ ਤੂੰ ਗੁਰਬਾਣੀ ਨੂੰ ਗੁਰੂ ਮੰਨੇਗਾ, ਗੁਰਬਾਣੀ ਨੇ ਬਾਰ ਬਾਰ ਤੈਨੂੰ ਸਮਝਾ ਦੇਣਾ, ਤੈਨੂੰ ਗਲਤ ਕੰਮਾਂ ਤੋਂ ਬਚਾ ਲੈਣਾ, ਜ਼ਿੰਦਗੀ ਦਾ ਸਿੱਧਾ ਰਾਹ, ਸੌਖਾ ਰਾਹ, ਵਧੀਆ ਰਾਹ ਗੁਰਬਾਣੀ ਨੇ ਤੈਨੂੰ ਆਪੇ ਦੱਸੀ ਜਾਣਾ। ਕਿਸੇ ਨੂੰ ਰਾਹ ਪੁੱਛਣ ਦੀ ਲੋੜ ਨਹੀਂ, ਜੋ ਤੂੰ ਪੁੱਛਣਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਪੁੱਛ ਲੈ। ਜੇ ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਕੱਢ ਲੈ ਆਪਣੀ ਸ਼ੰਕਾ, ਗੁਰੂ ਨੂੰ ਆ ਕੇ ਪੁੱਛ ਲੈ, ਸਤਿਗੁਰੂ ਜੀ ਮੇਰਾ ਇਹ ਸਵਾਲ ਹੈ, ਮੈਨੂੰ ਜਵਾਬ ਦਿਓ, ਗੁਰਬਾਣੀ ਨੂੰ ਪੜ੍ਹ, ਥੋੜ੍ਹੀ ਦੇਰ ਜਵਾਬ ਆਪੇ ਮਿਲ ਜਾਏਗਾ ਤੈਨੂੰ। ਗੁਰ ਕੇ ਚਰਨ ਹਿਰਦੇ ਧਿਆਏ, ਹਿਰਦੇ ਵਿੱਚ, ਹਿਰਦੇ ਨਾਲ ਧਿਆਉਣਾ ਪੈਣਾ, ਮਨ ਕਰਕੇ ਗਾਵੀਐ ਸੁਣੀਐ ਮਨ ਰੱਖੀਐ ਪਾਓ। ਗੁਰੂ ਨਾਨਕ ਸਾਹਿਬ ਜੀ ਵੀ ਕਹਿ ਰਹੇ ਨੇ ਜਪਜੀ ਸਾਹਿਬ ਵਿੱਚ, ਹੋਰ ਗਵਾਹੀ ਭਰ ਲੈਂਦੇ ਹਾਂ। ਜਦੋਂ ਵੀ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਗਾਇਆ ਜਾਏ, ਸੁਣਿਆ ਜਾਏ। ਤੀਜੀ ਗੱਲ ਬਹੁਤ ਜ਼ਰੂਰੀ ਹੈ, ਮਨ ਰੱਖੀਏ ਭਾਉ, ਮਨ ਵਿੱਚ ਭਾਵਨਾ ਰੱਖੀ ਪਿਆਰਿਆ, ਬਣਾ ਕੇ ਸ਼ਰਧਾ ਹੋਵੇ, ਪਿਆਰ ਹੋਵੇ ਮਨ ਵਿੱਚ। ਨਹੀਂ ਤਾਂ ਜਿੰਨੀ ਮਰਜ਼ੀ ਗੁਰਬਾਣੀ ਸੁਣ ਲੈ, ਜਿੰਨੀ ਮਰਜ਼ੀ ਪੜ੍ਹ ਲੈ, ਤੈਨੂੰ ਲਾਭ ਨਹੀਂ ਮਿਲਣਾ। ਕੋਈ ਲਾਭ ਤਾਂ ਮਿਲੇਗਾ ਜਦੋਂ ਤੇਰੇ ਅੰਦਰ ਸ਼ਰਧਾ ਹੋਏਗੀ, ਤੇਰੇ ਅੰਦਰ ਪਿਆਰ ਹੋਏਗਾ। ਜ਼ਿਆਦਾ ਨਾ ਸੁਣੀ ਭਾਵੇਂ ਘੱਟ ਹੀ ਸੁਣ ਲਈ, ਉਹਨੇ ਕੰਮ ਕਰ ਦੇਣਾ। ਪਰ ਜੇ ਕਿਤੇ ਪਿਆਰ ਨਹੀਂ ਅੰਦਰ, ਭਾਵਨਾ ਨਹੀਂ ਅੰਦਰ, ਸ਼ਰਧਾ ਨਹੀਂ, ਭਾਵੇਂ ਤੂੰ ਸਾਰੇ ਦਿਨ ਗੁਰਦੁਆਰੇ ਬੈਠਾ ਰੱਖੀ, ਵੀ ਤੇਰਾ ਕੁਝ ਨਹੀਂ ਸਮਰਨਾ। ਇਹ ਤਾਂ ਗੁਰਬਾਣੀ ਦਾ ਫੈਸਲਾ ਹੈ, ਇਹ ਨਹੀਂ ਭਾਈ ਕੋਈ ਮੈਂ ਆਪਣੇ ਵੱਲੋਂ ਕਹਿ ਰਿਹਾ, ਨਹੀਂ, ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਗਾਵੀਏ ਸੁਣੀਏ, ਮਨ ਰੱਖੀਏ ਭਾਉ, ਤੇ ਲਾਭ ਵੀ ਪਤਾ ਕਿੰਨਾ ਵੱਡਾ ਮਿਲਦਾ। ਦੁੱਖ ਪਰ ਹਰ, ਪਰ ਹਰ ਦਾ ਭਾਉ ਹੁੰਦਾ ਪਿੱਛੇ ਹਟ ਜਾਣਾ, ਦੁੱਖ ਤੇਰੇ ਪਿੱਛੇ ਹਟ ਜਾਣਗੇ, ਤੇ ਮਿਲੇਗਾ ਕੀ? ਸੁੱਖ ਘਰ ਲੈ ਜਾਏ। ਇਸ ਹਿਰਦੇ ਦੇ ਅੰਦਰ, ਹਿਰਦੇ ਰੂਪੀ ਘਰ ਦੇ ਅੰਦਰ ਤੂੰ ਸੁੱਖ ਹਾਸਲ ਕਰ ਲਏਗਾ। ਸਤਿਗੁਰੂ ਜੀ ਤਾਂ ਬੜੇ ਸੌਖੇ ਸੁਖੇ ਢੰਗ ਸਾਨੂੰ ਦੱਸ ਰਹੇ ਨੇ, ਪਿਆਰਿਆ ਕਰ ਲੈ ਕਮਾਈ, ਤੂੰ ਜਿੰਨੀ ਕੀਤੀ ਜਾਵੇ ਕਰ ਲੈ ਕਮਾਈ। ਤੇ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਅੰਤਰ ਆਤਮੈ, ਆਪਣੇ ਆਤਮੇ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ ਕੀ ਕਰਨਾ? ਗੁਰੂ ਦੇ ਚਰਨਾਂ ਨੂੰ ਭਾਓ, ਗੁਰੂ ਦੀ ਪਾਵਨ ਬਾਣੀ ਨੂੰ ਸੰਭਾਲ ਕੇ ਰੱਖਣਾ ਹੈ। ਕਿਉਂ? ਕਿਉਂਕਿ ਬਹੁਤ ਕੀਮਤੀ ਨੇ ਇਹ ਗੁਰਬਾਣੀ, ਬੜੀ ਕੀਮਤੀ ਹੈ, ਬਹੁਤ ਕੀਮਤੀ ਹੈ। ਇਸ ਨੂੰ ਹੋਰ ਦੁਨਿਆਵੀ ਤੌਰ ਤੇ ਆਪਾਂ ਦੇਖੀਏ ਵੀ ਜਿਹੜੀ ਚੀਜ਼ ਬਹੁਤੀ ਕੀਮਤੀ ਨਾ ਹੋਵੇ ਉਸਨੂੰ ਐਵੇਂ ਸੁੱਟੀ ਰੱਖਦੇ ਹਾਂ, ਤੇ ਜਿਹੜੀ ਚੀਜ਼ ਕੀਮਤੀ ਹੋਵੇ ਉਸਨੂੰ ਤਾਂ ਬੜੀ ਸਾਂਭ ਕੇ ਰੱਖਦੇ ਹਾਂ, ਲੋਕਰਾਂ 'ਚ ਰੱਖਦੇ ਹਾਂ। ਕਿਉਂ? ਉਹ ਬਹੁਤ ਕੀਮਤੀ ਹੈ। ਦੇਖਿਆ ਕਿਸੇ ਨੇ ਕੀਮਤੀ ਚੀਜ਼ ਐਵੇਂ ਸੁੱਟੀ ਹੋਵੇ? ਕਿਸੇ ਨੇ ਸੋਨਾ ਪੈਸਾ ਐਵੇਂ ਸੁੱਟਿਆ ਹੋਵੇ ਬਾਹਰ? ਨਹੀਂ, ਬੜਾ ਸਾਂਭ ਸਾਂਭ ਕੇ ਰੱਖਦੇ। ਤੇ ਜਿਹੜੀ ਸ਼ੈ, ਜਿਹੜੀ ਵਸਤੂ, ਜਿਹੜਾ ਪਦਾਰਥ ਕੀਮਤੀ ਨਹੀਂ, ਸੁੱਟਾ ਰਹਿ ਪਿਆ ਰਹਿਣ ਦਿਓ, ਬਾਹਰ ਸੁੱਟੋ, ਕੋਈ ਪਰਵਾਹ ਨਹੀਂ ਉਹਦੀ। ਕਾਰਨ ਕੀ ਹੈ? ਉਹ ਕੀਮਤੀ ਨਹੀਂ ਹੈ। ਇਹ ਗੁਰਬਾਣੀ ਬੜੀ ਕੀਮਤੀ ਹੈ, ਤੇ ਸਤਿਗੁਰੂ ਜੀ ਕਹਿ ਰਹੇ ਨੇ ਗੁਰੂ ਦੇ ਚਰਨ ਬੜੇ ਕੀਮਤੀ ਨੇ, ਇਹ ਗੁਰੂ ਦੀ ਪਾਵਨ ਬਾਣੀ ਬੜੀ ਕੀਮਤੀ ਹੈ ਪਿਆਰਿਆ, ਇਸ ਨੂੰ ਸਾਂਭ ਕੇ ਰੱਖਣਾ ਪਏਗਾ ਹਿਰਦੇ ਚ, ਤਾਂ ਗੱਲ ਬਣਨੀ। ਜੇ ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ ਆਪ ਛੱਡ। ਸੋਕਾ ਕੰਮ ਨਹੀਂ, ਹੋਰ ਜਿਹੜਾ ਦੱਸਿਆ, ਆਪਣਾ ਆਪਾ ਛੱਡ ਦੇ, ਆਪਣੀ ਹਉ ਮੈਂ ਛੱਡ ਦੇ, ਆਪਣਾ ਹੰਕਾਰ ਛੱਡ ਦੇ, ਮੈਂ ਮੇਰਾ ਛੱਡ ਦੇ। ਪਰ ਸਾਧ ਸੰਗਤ ਜੀ, ਕਹਿਣਾ ਬੜਾ ਸੌਖਾ ਹੈ, ਸੁਣਨਾ ਬਹੁਤ ਸੌਖਾ ਹੈ, ਪਰ ਮੰਨਣਾ ਇਸ ਕੰਮ ਨੂੰ ਬਹੁਤ ਔਖਾ ਹੈ। ਪਰ ਮੈਂ ਫਿਰ ਜ਼ਿਕਰ ਕਰਾਂ, ਇੱਕ ਵਾਰ ਨਹੀਂ, ਮੈਂ ਬਹੁਤ ਵਾਰ ਕਹਿੰਦਾ ਕਿ ਇਸ ਸੰਸਾਰ ਵਿੱਚ ਕੋਈ ਵੀ ਕੰਮ ਮੁਸ਼ਕਲ ਨਹੀਂ, ਔਖਾ ਨਹੀਂ, ਤੇ ਕੋਈ ਵੀ ਕੰਮ ਸੌਖਾ ਨਹੀਂ। ਜੇ ਕਿਤੇ ਬੰਦੇ ਦਾ ਦ੍ਰਿੜ ਵਿਸ਼ਵਾਸ ਹੋਵੇ, ਮਸ਼ਕਤ ਹੋਵੇ, ਮਿਹਨਤ ਹੋਵੇ ਉਸ ਬੰਦੇ ਦੀ, ਗੁਰੂ ਤੇ ਪਰਮਾਤਮਾ ਤੇ ਪੂਰਾ ਭਰੋਸਾ ਹੋਵੇ, ਕੋਈ ਵੀ ਕੰਮ ਮੁਸ਼ਕਲ ਨਹੀਂ, ਕੋਈ ਵੀ ਕੰਮ ਮੁਸ਼ਕਲ ਨਹੀਂ। ਕਈ ਵਾਰ ਆਪਾਂ ਵੇਖਦੇ ਹਾਂ, ਹੈ ਇਹ ਕੰਮ ਇਸ ਬੰਦੇ ਨੇ ਕਰ ਦਿੱਤਾ, ਕਿਵੇਂ ਕਰ ਦਿੱਤਾ, ਬੜਾ ਮੁਸ਼ਕਲ ਕੰਮ ਹੈ। ਭਾਈ ਤੈਨੂੰ ਮੁਸ਼ਕਲ ਲੱਗ ਰਿਹਾ, ਤੇਰਾ ਅਭਿਆਸ ਨਹੀਂ ਹੈ। ਉਸ ਬੰਦੇ ਦਾ ਅਭਿਆਸ ਹੈ, ਉਹਦੇ ਵਾਸਤੇ ਮੁਸ਼ਕਲ ਨਹੀਂ। ਜਿਸ ਬੰਦੇ ਨੇ ਅਭਿਆਸ ਕੀਤਾ ਹੈ ਉਹਦੇ ਵਾਸਤੇ ਕੋਈ ਕੰਮ ਮੁਸ਼ਕਲ ਨਹੀਂ, ਤੇ ਜਿਹਨੇ ਅਭਿਆਸ ਹੀ ਨਾ ਕੀਤਾ ਹੋਵੇ ਉਹਦੇ ਵਾਸਤੇ ਤਾਂ ਸਭ ਕੁਝ ਹੀ ਮੁਸ਼ਕਲ ਹੈ। ਨਾਮ ਜਪਣਾ ਕਿਹੜਾ ਸੌਖਾ ਹੈ ਜਿਹਨੇ ਅਭਿਆਸ ਹੀ ਨਾ ਕੀਤਾ, ਜਿਸਨੇ ਯਤਨ ਹੀ ਨਾ ਕੀਤਾ, ਕੋਸ਼ਿਸ਼ ਹੀ ਨਾ ਕੀਤੀ ਨਾਮ ਜਪਣ ਦੀ, ਆਪਣੇ ਹਿਰਦੇ 'ਚ ਪਰਮਾਤਮਾ ਦੇ ਨਾਮ ਨੂੰ ਵਸਾਉਣ ਦਾ ਯਤਨ ਹੀ ਨਹੀਂ ਕੀਤਾ, ਉਹਦੇ ਵਾਸਤੇ ਤਾਂ ਫਿਰ ਔਖਾ ਹੀ ਹੈ। ਜੇ ਅਭਿਆਸ ਨਾ ਕਰੀਏ, ਅਸੀਂ ਪੜ੍ਹਾਈ ਲਿਖਾਈ ਸਿੱਖ ਸਕਦੇ ਹਾਂ? ਜੇ ਅਭਿਆਸ ਨਾ ਕਰੀਏ ਨਹੀਂ ਸਿੱਖ ਸਕਦੇ, ਕੋਈ ਵੀ ਕੰਮ ਨਹੀਂ ਸਿੱਖ ਸਕਦੇ ਜੇ ਅਭਿਆਸ ਨਾ ਕਰੀਏ। ਪਿਆਰਿਆਂ ਤੂੰ ਇੱਕ ਕਦਮ ਚੁੱਕ, ਬਸ ਇੱਕ ਕਦਮ ਤੂੰ ਗੁਰੂ ਵੱਲ ਪੁੱਟ ਤੇ ਅਰਦਾਸ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੰਮ ਤੁਸੀਂ ਕਰਨਾ ਹੈ, ਆਪਣੇ ਸੋਹਣੇ ਮੁਬਾਰਕ ਚਰਨ ਮੇਰੇ ਹਿਰਦੇ ਦੇ ਅੰਦਰ ਤੁਸੀਂ ਆਪ ਵਸਾਉਣੇ ਨੇ, ਇਹ ਤੁਹਾਡੀ ਪਾਵਨ ਬਾਣੀ ਤੁਸੀਂ ਆਪ ਕਿਰਪਾ ਕਰਕੇ ਮੇਰੇ ਹਿਰਦੇ ਦੇ ਅੰਦਰ ਵਸਾਉਣੀ, ਜੇ ਤੁਸੀਂ ਆਪ ਕਿਰਪਾ ਕਰਨੀ ਮੇਰੇ ਤੇ ਮੈਂ ਨਹੀਂ ਇਸ ਜੋਗਾ ਹੈਗਾ। ਸਤਿਗੁਰੂ ਜੀ ਮੈਂ ਤਾਂ ਤੇਰੇ ਅੱਗੇ ਅਰਦਾਸ ਕਰਨ ਜੋਗਾ, ਬਸ ਅਰਦਾਸ ਕਰ ਲਿਆਂਗਾ, ਇਹ ਕਿਰਪਾ ਤੂੰ ਕਰਨੀ ਜੇ। ਤੇ ਭਾਈ ਗੁਰਦਾਸ ਜੀ ਕਹਿੰਦੇ, ਕਹਿਣ ਲੱਗੇ ਤੂੰ ਇੱਕ ਕਦਮ ਪੁੱਟ ਕੇ ਤਾਂ ਦੇਖ ਗੁਰੂ ਵੱਲ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਸਤਿਗੁਰੂ ਨੇ ਤੇ ਅੱਗੇ ਆ ਜਾਣਾ ਤੈਨੂੰ ਲੈਣ ਵਾਸਤੇ, ਗੁਰੂ ਨਾਲ ਤੂੰ ਥੋੜਾ ਜਿਹਾ ਪਿਆਰ ਕਰਕੇ ਤਾਂ ਦੇਖ ਫਿਰ ਗੁਰੂ ਨੇ ਕਿਵੇਂ ਤੈਨੂੰ ਆਪਣੇ ਸੀਨੇ ਨਾਲ ਲਾ ਲੈਣਾ ਪਿਆਰ ਵਿੱਚ ਭਿੱਜ ਕੇ, ਕਿੰਨਾ ਪਿਆਰ ਤੈਨੂੰ ਗੁਰੂ ਨੇ ਦੇਣਾ ਫਿਰ। ਪਰ ਇੱਕ ਵਾਰ ਤੂੰ ਗੁਰੂ ਚਰਨਾਂ 'ਚ ਆ ਕੇ ਅਰਦਾਸ ਤਾਂ ਕਰਿਆ ਕਰ, ਆਪ ਛੱਡ ਗੁਰੂ ਦੇ ਸਾਹਮਣੇ ਆ ਕੇ ਨਾ ਆਪਣਾ ਆਪਾ ਨਾ ਜਿਤਾਇਆ ਕਰ, ਆਪਣੀ ਪਦਵੀ ਬਾਹਰ ਰੱਖ ਕੇ ਆਇਆ ਕਰ। ਦੁਨਿਆਵੀ ਪਦਵੀ ਤੈਨੂੰ ਵਾਹਿਗੁਰੂ ਜੀ ਨੇ ਦਿੱਤੀ, ਬਹੁਤ ਸੋਹਣੀ ਗੱਲ ਹੈ, ਪਰ ਉਸ ਪਦਵੀ ਨੂੰ ਅੰਦਰ ਨਾ ਲੈ ਕੇ ਆਇਆ ਕਰ, ਉਹਨੂੰ ਬਾਹਰ ਛੱਡ ਦਿਆ ਕਰ, ਵੀ ਤੂੰ ਪਦਵੀ ਇੱਥੇ ਹੀ ਰਹਿ। ਦੁਨੀਆਵੀ ਦੌਲਤ ਦਾ ਹੰਕਾਰ ਅੰਦਰ ਨਾ ਲੈ ਕੇ ਆਇਆ ਕਰ, ਉਹਨੂੰ ਬਾਹਰ ਛੱਡ ਦਿਆ ਕਰ, ਇੱਥੇ ਤਾਂ ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ, ਤਾਂ ਕਿ ਗੁਰੂ ਦੇ ਸਾਹਮਣੇ ਨਤਮਸਤਕ ਹੋਣਾ ਹੈ ਤੇ ਸਤਿਗੁਰੂ ਜੀ ਨੂੰ ਅਰਦਾਸ ਕਰਨੀ ਹੈ, ਸਤਿਗੁਰੂ ਜੀ ਇਹ ਸੀਸ ਤੇਰੇ ਦਰ ਤੇ ਟਿੱਕਾ ਹੈ, ਤੇਰੇ ਚਰਨਾਂ 'ਚ ਡਿੱਗਿਆ ਏ। ਸੱਚ ਜਾਣੀਓ ਗੁਰੂ ਐਵੇਂ ਬਾਂਹ ਫੜਦੇ ਨੇ, ਫਿਰ ਉਹ ਸਿਰ ਕਿਸੇ ਦੇ ਅੱਗੇ ਨਹੀਂ ਝੁਕਦਾ, ਫਿਰ ਹੋਰ ਦੇ ਅੱਗੇ ਝੁਕਣ ਦੀ ਲੋੜ ਨਹੀਂ ਪੈਂਦੀ, ਜਿਹੜਾ ਗੁਰੂ ਅੱਗੇ ਝੁਕ ਗਿਆ ਤਨ ਕਰਕੇ ਮਨ ਕਰਕੇ, ਗੁਰੂ ਫਿਰ ਉਹਨੂੰ ਦੂਜਿਆਂ ਦੇ ਅੱਗੇ ਨਹੀਂ ਝੁਕਣ ਦਿੰਦਾ, ਭਾਉ ਦੀ ਨਿਰਾਦਰੀ ਨਹੀਂ ਕਿਤੇ ਹੋਣ ਦਿੰਦਾ ਗੁਰੂ ਫਿਰ। ਪਰ ਤੂੰ ਮਨ ਕਰਕੇ ਗੁਰੂ ਅੱਗੇ ਝੁਕੇ ਤਾਂ ਦੇਖ, ਇੱਥੇ ਨਹੀਂ ਆਕੜਿਆ ਰਹਿਣਾ। ਆਪ ਛੱਡ ਸਦਾ ਰਹਿ ਪਰਨੇ, ਪਰਨੇ ਦਾ ਭਾਉ ਹੈ ਆਸਰਾ, ਗੁਰੂ ਦੇ ਆਸਰੇ ਤੇ ਰਿਹਾ ਕਰ। ਸਤਿਗੁਰੂ ਜੀ ਮੈਨੂੰ ਤੇਰਾ ਹੀ ਆਸਰਾ, ਮੈਂ ਮੇਰੇ ਅੰਦਰ ਕੋਈ ਸ਼ਾਣਪ ਨਹੀਂ, ਮੇਰੀ ਮਤ ਵੀ ਉੱਚੀ ਹੈਗੀ, ਥੋੜੀ ਹੈਗੀ, ਥੋੜੀ ਮਤ ਹੈਗੀ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਈ, ਗੁਰੂ ਤੋਂ ਬਿਨਾਂ ਹੋਰ ਜਗ੍ਹਾ ਜਗ੍ਹਾ ਨਾ ਮੱਥੇ ਜਾ ਕੇ ਟੇਕਦਾ ਰਹੀ ਪਿਆਰਿਆ, ਜੇਕਰ ਜਗ੍ਹਾ ਜਗ੍ਹਾ ਹੀ ਮੱਥੇ ਟੇਕਦਾ ਰਿਹਾ ਫਿਰ ਤੂੰ ਗੁਰੂ ਵਾਲਾ ਨਹੀਂ ਹੈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਈ। ਸਤਿਗੁਰੂ ਜੀ ਕਿਰਪਾ ਕਰਨ, ਇੱਥੋਂ ਹੀ ਆਪਾਂ ਕੱਲ੍ਹ ਫਿਰ ਵਿਚਾਰ ਆਰੰਭ ਕਰਾਂਗੇ। ਫੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਆਗੰਤ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਕਥਾ ਦੇ ਨਾਲ ਜੋੜਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ 6 ਜੂਨ ਆ ਰਹੀ ਹੈ, 6 ਜੂਨ ਸ਼ਨਿਚਰਵਾਰ ਦਿਨ, ਜੋ ਸੈਨ ਫਰਾਂਸਿਸਕੋ ਹਰੇਕ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ। ਬੇਨਤੀ ਹੈ ਕਿ ਆਪ ਸੰਗਤਾਂ ਸੇਵਾ ਵਿੱਚ ਵੀ ਜ਼ਰੂਰ ਹਿੱਸਾ ਲਓ ਅਤੇ ਉਸ ਦਿਨ 6 ਜੂਨ ਨੂੰ ਉੱਥੇ ਪਹੁੰਚ ਕੇ ਆਪਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਖੁਸ਼ੀ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲੈਣੀ ਆ। ਸੋ ਆਓ ਵੱਧ ਚੜ੍ਹ ਕੇ ਆਪਾਂ ਉੱਥੇ ਚੱਲੀਏ, ਉਸ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨਾਂ ਤੋਂ ਕੀਰਤਨ ਦੇ ਨਾਲ ਜੁੜੀਏ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ।

जैसे मीन की ना कटे रुच, दीपक प्रकाश प्रीत कटे ना पतंग के, कुसम

ਤੋ ਐਸੀ ਅਗੰਮੀ ਵਡਿਆਈ ਗੁਰੂ ਦੇ ਦਰ ਦੀ, ਸਾਰੇ ਦਰ ਪ੍ਰਵਾਨ ਨੇ, ਇੱਥੇ ਬੈਠੇ ਹਾਂ, ਇਹ ਵੀ ਦਰ ਬੜਾ ਕਮਾਲ ਦਾ ਹੈ। ਗੁਰੂ ਨਾਨਕ ਦਾ ਘਰ ਹੈ ਨਾ ਜੀ, ਜਿੱਥੇ ਜਿੱਥੇ ਵੀ ਗੁਰੂ ਨਾਨਕ ਦਾ ਘਰ ਹੈ ਉੱਥੇ ਦਾਤਾਂ ਹੀ ਬਰਸਦੀਆਂ, ਇਹ ਵੀ ਸੱਚ ਹੈ। ਸਾਨੂੰ ਬਸ ਮੰਗਣ ਦੀ ਜਾਤ ਨਹੀਂ ਹੈ, ਇਹ ਵੀ ਸੱਚ ਹੈ। ਸਾਨੂੰ ਮੰਗਣ ਦੀ ਜਾਤ ਨਹੀਂ ਹੈ, ਪਰ ਗੁਰੂ ਪਰਮਾਤਮਾ ਐਸਾ ਹੈ ਫਿਰ ਵੀ ਦੇ ਜਾਂਦਾ ਹੈ, ਬਿਨਾਂ ਮੰਗਣ ਤੋਂ ਹੀ ਦੇ ਜਾਂਦਾ। ਪਰ ਫਿਰ ਵੀ ਜੇ ਕਿਤੇ ਮੰਗਣ ਦੀ ਜਾਚ ਆ ਜਾਏ ਨਾ ਗੁਰੂ ਕੋਲੋਂ, ਤੇ ਫਿਰ ਬੜੀ ਵੱਡੀ ਦਾਤ ਮਿਲ ਜਾਇਆ ਕਰਦੀ ਹੈ। ਗੁਰੂ ਕੋਲੋਂ ਨਾ ਬੜੀ ਵੱਡੀ ਦਾਤ ਮਿਲ ਜਾਂਦੀ ਹੈ ਜਦੋਂ ਮੰਗਣਾ ਆ ਜਾਏ। ਤੋ ਖੈਰ, ਗੁਰੂ ਦੇ ਘਰ ਦੇ ਅੰਦਰ ਖਜ਼ਾਨੇ ਭਰੇ ਨੇ, ਭੰਡਾਰੇ ਭਰੇ ਨੇ, ਬਸ ਸਾਨੂੰ ਲੈਣ ਦੀ ਜਾਚ ਨਹੀਂ ਹੈ। ਮੰਗਣਾ ਕੀ ਹੈ? ਬਿਨਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਨਾਮ ਮੰਗਣਾ, ਗੁਰੂ ਆਪਣਾ ਨਾਮ ਬਖਸ਼ ਪਰਮਾਤਮਾ। ਕਿਉਂ? ਕਿਉਂਕਿ ਨਾਮ ਦੇ ਵਿੱਚ ਨਾ ਜੀ ਸਾਰੀਆਂ ਹੀ ਦਾਤਾਂ ਆ ਜਾਂਦੀਆਂ, ਕੋਈ ਦਾਤ ਨਹੀਂ ਰਹਿ ਜਾਂਦੀ, ਸਾਰੀਆਂ ਦਾਤਾਂ ਨਾਮ ਦੇ ਵਿੱਚ ਆ ਜਾਂਦੀਆਂ। ਇਸ ਕਰਕੇ ਜਦੋਂ ਵੀ ਮੰਗੋ, ਪ੍ਰਭੂ ਆਪਣਾ ਨਾਮ ਦੇ ਦੇ, ਆਪਣੀ ਸਿਫਤ ਦੇ ਦੇ। ਆ ਭੁੱਲਾ ਗਲਤੀ ਦੀ ਮੁਆਫੀ। ਸਾਧ ਸੰਗਤ, ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਨਾਨਕ ਤੇ ਮੁਖ ਉਜਲੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਕਣੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ, ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ।

ਦੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾ ਉਪਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਾਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

बोले सोनिहाल वाहिगुरु जी का खालसा वाहिगुरु जी की।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, 17 ਤਰੀਕ ਦਿਨ ਐਤਵਾਰ ਨੂੰ ਜੋ ਗੁਰੂ ਘਰ ਹੇੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਨੇ ਉੱਥੇ ਸਮੇਂ ਸਿਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨਹਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌ ਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰੂ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀ ਆਇਕਾ, ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਜ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨੈ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਨਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਚਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਹੂਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਈ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ੁਭਦ ਵਾਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਨੋ, ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਫੋ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। अविनाशी पुरख पाया परमेश्वर बहु शोभ खंड ब्रह्मंडा है। हम गरीब मस्कीन प्रभ तेरे हर राख राख बुड वड्डा है। जन नानक नाम आधार टेक है हर नामे ही सुख मंडा है। राग गौड़ी पूर्वी महला पंजवा करो बेनंती सुनो मेरे मीता संत टहल की बेला एहां खाड़ चलो हर लाहा या गै बसनु सुहेला औद घटै दिन सरै नारे मन गुर मिलका सुवारे रहाओ। एहो संसार विकार संसे मह तरियो ब्रह्म ज्ञानी जिसै जगाए पियावै एहो रस ए अकत कथा तिन जानी। जाको आए सोई बिहाजो हर गुर ते मन हि बसेरा निज घर महल पावो सुख सहजे बौर न होए गो फेरा अंत।

ਇਹ ਸੁਖ ਮੰਗੈ ਮੁੱਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਦਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ

ਨਾਮ ਨੇ ਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

Why, Guru? Why, Guru? Why, Guru? Why, Guru? Why, Guru? Why?

Ay.

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Ai.

Guru. Guru. Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿ।

와이 구루 와이

Guru, Vaheguru, Vaheguru, Vaheguru.

Guru Vaheguru Vaheguru Vaheguru Vaheguru Vaheguru.

0: Guru.
1: Vai Guru. Vai Guru.
0: Vai Guru.
1: Vai Guru.

Bye.

Vaheguru, Vaheguru, Vaheguru, Vaheguru, Vaheguru.

0: ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ
1: ਸਲੋਕ ਆਦ ਗੁਰਏ ਨਮਹ ਜੁਗਾਦ ਗੁਰਏ ਨਮਹ ਸਤ ਗੁਰਏ ਨਮਹ ਸ੍ਰੀ ਗੁਰੂਦੇਵ ਨਮਹ ਅਸ਼ਟਪਦੇ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ

ਮਾਨੇ ਪ੍ਰਭੂ ਕੈ ਸਿਮਰਨ ਹੋਏ ਸੋ ਭਲਾ, ਪ੍ਰਭੂ ਕੈ ਸਿਮਰਨ ਸਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭੂ ਕਾ ਸਿਮਰਨ ਸਭ ਤੇ ਉੱਚਾ, ਪ੍ਰਭੂ ਕੈ ਸਿਮਰਨ ਉਦਰਾ ਮੁੱਛਾ। ਪ੍ਰਭੂ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭੂ ਕੈ ਸਿਮਰਨ ਸਭ ਕੇ ਸੁੱਜੈ। ਪ੍ਰਭੂ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭੂ ਕੈ ਸਿਮਰਨ ਪੂਰਨ ਆਸਾ। ਪ੍ਰਭੂ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਤਲਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ।

ਕਰਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਰੇ ਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਕੁੰਟ ਜਾਤੇ ਹਰ ਸਿਮਰ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ

ऐसा नाम जपो मन रंग नानक पाई साध गए संग जे मार के गने जाहे ना खुसा।

ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਖੇ ਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਦਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤ੍ਰ ਸੀ

ਸੰਜਮਾ ਦਾ ਸਾਧਨ ਨਿਮਕ ਨਿਮਕਰ ਸਰੀਰ ਘਟਾਵੇ ਤਾਪੀ ਹੋਮੈ ਬੈਲਾ ਜਾਵੇ ਹਰਕੇ ਨਾਮ ਸੰਸਰਗਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਘੁਮਾਨਾ ਮੰਤ ਹੁਟੈ ਸੂਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਬੰਤੇ ਕਬੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇ ਅਨੀਤ ਸੁਧ ਗਾਵੇ ਕਾਚੀ ਭੀਤ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦੁਰੇ ਪਤਦ ਬਹ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਰ ਨਹੀਂ ਬੁੱਝੈ ਗੋਟ ਭਾਵ ਦਰਗੇ ਨਹੀਂ ਸਿੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਹੇ ਨਾਨਕ ਬੁੱਲੈ ਸਹਿ ਸੁਭਾਏ।

ਠੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਾਤਤ ਬਿਕਰਾਰ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ

ਸਰਬਥੋਂ ਨਾਨਕ ਤਿੰਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਅਣਥ ਉਲਾਸ ਆਪਣੀ ਅਮਾਨ ਕਛ ਬਹੁਰ ਸ਼ਾਲੇ ਅਗਿਆਨੀ ਮੰਦਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਬੈ ਬਹੁਰ ਸਗਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਬਤ ਜਾਨ ਅਨੇਤ ਬਿਰਖੀ ਛਾਇਆ ਸੁਰੰਗ ਲਾਵੇ ਬਿਨ ਸਿਆ ਮਨ ਪਛਤਾਵੈ

ਸੁਣੇ ਹੈ ਮਿਥਿਆਸ ਪਰ ਦਰਬ ਗੋਹ ਰਹੇ ਮਿਥਿਆ ਨੇਤਰ ਪੇਖਤ ਪਾਰ ਤਰੇ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਾਰ ਵਿਕਾਰਾ ਮਿਥਿਆ ਬਾਸ ਰੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਜ ਬਿਨਾ ਗਿਆ ਹੋਵ ਸੁੱਚਾ ਬਿਰਥਾ ਨਾਮ ਬਿਨਾ ਦਨ ਅੰਧ ਮੁਖਾ ਬਤਾਗੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰੇਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰੇਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਹਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿ ਤਬ

ਨੇ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦੁਰਗੇ ਮਾਨ ਪਾਵੇ ਨਾਨਕ ਪਾਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇਹੇ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਹੇ ਪ੍ਰਭ ਆਪਣੇ ਮਨਾ

ਹੈ। ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂ ਜਲ ਹੋਤ, ਸਾਧ ਸੰਗ ਮਾਲ ਸਗਲੀ ਖੋਤ। ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ। ਸਾਧਕ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਬੋਤ ਨਬੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ। ਸਾਧਕ ਸੰਗ ਅਗੋਚਰ ਬਿਲਾਏ, ਸਾਧਕ ਸੰਗ ਸਦਾ ਪ੍ਰਫੁਲੈ। ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨਾ ਕਤੂਹੂ ਤਾਵੈ, ਸਾਧ ਸੰਗ ਅਸਤਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਣ ਸਾ ਮੀਤ, ਸਾਧੂ ਕਹਿ ਸੰਗ ਮਹਾ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ। ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ। ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੇ ਸਭ ਆਪ ਆਪੇ ਜਾਨੇ। ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨਾ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕਹਿ ਸੰਗ ਆਜਾਰ ਸਹੈ। ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਕਹਿ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਰਤ ਕੁਟੰਬ ਨਿਸਤਾਰੈ। ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ। ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਛਰ ਤਰਬੇਲਾ। ਜੋ ਇੱਛਾ ਹੈ ਸੋਈ ਫਲ ਪਾਵੈ।

ਅਸ਼ਟਪਦਿ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਗੋ ਲਾਗੇ ਤੁਲਪਵਾਨ।

ਸਰਮਾ ਪਿਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰ ਰੂਪਨਾ ਪਿਖ ਨੇਤਰ ਸਾਧ ਕੀ ਟਹਿਲ ਸੰਤ ਸੰਘੇਤ

ਹੇ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧੈ ਰਾਮ ਨਾਮ ਸਾ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ

ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਰਗ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸ ਸੁਮਾਟੀ ਤੈਸਾ ਮਿਲੋ ਤੈਸੇ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਅਪੇ ਕਰਮ ਕਰਾਮਨ ਜੋਗ ਪ੍ਰਭਾਵੇ ਸੋਈ ਮਨ ਹੋਗ ਪਸਰਿਆ ਭਇ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ।

ਸਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਏ ਤੀਰਥ ਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਪਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰਹੇ ਕਈ ਕੋਟ ਪਰ ਦੁਖ ਨਾ ਕਰਹੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਪ ਉਪਾਏ ਕਈ ਕੋਟ ਪਾਥਰ ਬ੍ਰਿਖਨ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਸਤਾਰ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਹਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਪਤੇ ਨੇਰਾ ਸਭੂ ਤੇ ਦੂਰ ਨਾਨਕਾ ਅਲਿਪਤ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਦੇ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀ ਹੈ ਧਰਮੰਦ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਲ ਨਿਵਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਦੇ ਜਨ ਸਦਾ ਧੰਨ ਧੰਨ

ਆਪਾਤ ਪ੍ਰਭਤੇ ਬ੍ਰਹਮਾ ਏ ਸਮਾਤਾ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਗੁੜ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁੜ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਭਾਵੇ ਸੋਈ ਹੋਗ ਕਿਨ ਮੈਂ ਥਾ ਬੋਧਾ ਪਨਹਾਰਾ ਅੰਤ ਨੇ ਕਿਛ ਪਾਰਾ ਬਾਰਾ ਹੁਕਮੈ ਧਾਰਾ ਧਰ ਰਹਾਵੈ ਹੁਕਮੈ ਊਚ ਹੁਕਮੈ ਧਾਰ ਅਧਰ ਰਹਾਵੈ ਹੁਕਮੈ ਉਪਜ ਹੁਕਮੈ ਸਮਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੁਕਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰਗੁਣ ਪਾਖੈ ਪ੍ਰਭਾਵੈ ਤਾਂ ਪਾਥਰ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਂ ਕਾਪ ਸਵਾਮੀ ਖਿਲੈ ਵਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹ ਮਾਨੁਕ ਤੇ ਕਿਆ ਹੋਏ ਆਵੈ ਜੋਤ ਸੁਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੋਤ ਸੁਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚਾਏ ਪਰ ਮੈਂ ਭੁੱਲਾ ਦਾ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਸਪਨੀ ਭਗਤ ਦੇ ਨਾਨਕ ਤੇ ਜਨਾਮ ਮਿਲੇ ਖਿਨ ਮੈਂ ਨੀਚ ਕੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਵਾ ਜਾਗਾ ਦ੍ਰਿਸ਼ਟ ਕਸ਼ੂ ਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਸੀਸ ਤਾਕਾ ਲੇਖਨ ਗਨੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਵਰਗਾ ਸਪਨੀ ਬਨਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਾਲ ਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਤੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਵਨਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੈ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵਹੀ ਰਾਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤੈ ਮੈਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ ਮੰਥਨ ਨਾ ਵਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ

ਗਰਭਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਬਿਮਾਨ ਸੋ ਨਰਗ ਪਾਤੀ ਹੋਵੇ ਸਮਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਕਾਵੇ ਜਨਮ ਮਰੇ ਬੋ ਜੋਨ ਪ੍ਰਮਾਵੇ ਧਨ ਭੂੰਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਹਿਰਦਾ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਧਨਵੰਤਾ ਵੇ ਕਰ ਕਰਵਾਵੇ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪੁਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾ ਸਪਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਦੇਣ ਜਾ ਕਾ ਮਨੋਹ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸੋਏ ਤਪਸ ਕੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋਂ ਛੁੱਟੈ ਸਹਿਸ ਘਟੇ ਲੱਕ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਮਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਹੂ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਗਾਜੇ ਨਾਮ ਰੰਗ

ਤੈਸਾ ਆਪਿਆ ਆਪ ਰਸੋਈ ਜੋ ਕਿਛ ਕੀਨੋ ਸਪਨੇ ਰੰਗ ਸਪਤੇ ਦੂਰ ਸਭੁ ਕੈ ਸੰਗ ਉੱਜਾ ਦੇਖੇ ਕਰੇ ਵਿਵੇਕ ਆਪੇ ਏਕ ਆਪਿਆ ਨੇਕ ਮੇਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦੀ ਰਹੇ ਅਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੂੰ ਆਪ ਵਿਸਤਾਰ ਸਭ ਕਾਸ਼ ਸੁਖਾਵ ਕਰਨੇ ਹਾਰ ਉਸਤੇ ਭਿੰਨ ਕਹਾਓ ਕਿਛ ਹੋਏ

ਸੁਆਮੀ ਗੁਰਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸੱਸ ਬਕੀਨਾ ਕੋਟ ਮਦੇ ਗਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਾਵਨ ਬਖਿਆਨੀ।

ਨਿੰਦਕ ਪਰਮੇਸ਼ਰ ਮਾਰਾ। ਸੰਦਗਾ ਨਿੰਦਕ ਰਾਜ ਤੇ ਹੀਨ, ਸੰਦਗਾ ਨਿੰਦਕ ਦੁਖੀ ਯਾਰ ਦੀਨ, ਸੰਦਗਾ ਨਿੰਦਕ ਹੋ ਸਰਬ ਰੋਗ, ਸੰਦਗਾ ਨਿੰਦਕ ਹੋ ਸਦਾ ਵਿਯੋਗ, ਸੰਦਗਾ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵਿਤ ਉਸਕਾ ਵੀ ਹੋਏ ਮੋਖ, ਸੰਦਗਾ ਦੁਖੀ ਸਦਾ ਪਵਿੱਤ, ਸੰਦਗਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਦਗਾ ਦੁਖੀ ਕੋ ਡਾਨ ਲਾਗੇ, ਸੰਦਗਾ ਦੁਖੀ ਕੋ ਸਭ ਤਿਆਗੇ, ਸੰਦਗਾ ਦੁਖੀ ਮਹਾਂ ਅਹੰਕਾਰੀ, ਸੰਦਗਾ ਦੁਖੀ ਸਦਾ ਭਿਖਾਰੀ, ਸੰਦਗਾ ਦੁਖੀ ਜਨਮੈ ਮਰੈ, ਸੰਦਗੀ ਦੁਖ ਨਾ ਸੁਖ ਤੇ ਟਰੈ, ਸੰਦਗੇ ਦੁਖੀ ਕੋ ਨਾਹੀਂ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ, ਸੰਦਗਾ ਦੁਖੀ ਅਦ ਬੀਜ ਤੇ ਟੁੱਟੈ, ਸੰਦਗਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਦਗੇ ਦੁਖੀ ਗੁਦਿਆਨ ਭਰਮਾਈਏ, ਸੰਦਗਾ ਦੁਖੀ ਉੱਜੜ ਪਾਈਏ, ਸੰਦਗਾ ਦੁਖੀ ਅੰਦਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਦਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ, ਸੰਦਗੇ ਦੁਖੀ ਕੋ ਵਰਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ, ਸੰਦਗਾ ਦੁਖੀ ਇਉਂ ਬਿਲ ਲਾਏ, ਜਲ ਵੀ ਹੁਣ ਮਛਲੀ ਤੜਫੜਾਏ, ਸੰਦਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਪੈ, ਸੰਦਗਾ ਦੁਖੀ ਛੁੱਟੇ ਅਕੇਲਾ, ਜੋ ਬੁਆਹੜ ਤਿਲ ਖੇਤ ਮਾਹੇ ਦੁਹੇਲਾ, ਸੰਦਗਾ ਦੁਖੀ ਧਰਮ ਤੇ ਰਹਿ, ਸੰਦਗਾ ਦੁਖੀ ਸਦ ਮਿਥਿਆ ਕਹਿਤ, ਕਿਰਤਨੰਦਕਾ ਤੁਰੀ ਪਿਆ, ਨਾਨਕ ਜੋਤ ਸੁਭਾਵੇ ਸੋਈ ਥਿਆ, ਸੰਦਗਾ ਦੁਖੀ ਬਿਗੜੂ ਬੋਏ ਜਾਏ, ਸੰਦਗਾ ਦੁਖੀ ਕੋ ਦਰਗਹਿ ਬਿਲੈ ਸਜਾਏ, ਸੰਦਗਾ ਦੁਖੀ ਸਦਾ ਸਹਿਕਾਈਐ, ਸੰਦਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਦਗੇ ਦੁਖੀ ਕੀ ਪੁੱਜੇ ਨਾ ਆਸਾ, ਸੰਦਗਾ ਦੁਖੀ ਉੱਠ ਚਲੇ ਨਿਰਾਸਾ, ਸੰਦਗਾ ਦੁਖ ਨਾ ਦ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੜ ਤਿਸਕੇ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ,

ਸੁਰ ਜਨ ਸਿਮਰਹੁ ਹਰ ਹਰ ਰਾਏ, ਏਕ ਆਸਰ ਮਨਖੋ ਨਾਨਕ ਦੁਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕੋ ਏਕਾ ਭਗਵਾਨ, ਜਿਸਕੇ ਦੀਏ ਰਹਿ ਅਗਾਏ, ਬਹੁਰ ਨਾ ਦਰਸ਼ਨਾ ਲਾਗੇ ਆਏ, ਮਾਰੇ ਰਾਖੇ ਏ ਕੂਆ, ਮਾਨੁ ਕੈ ਕਿਸ਼ਨਾਈ ਹਾਥ, ਤਿਸਕਾ ਹੁਕਮ ਬੂਝ ਸੁਖੋਏ, ਤਿਸਕਾ ਨਾਮ ਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਵਿਘਨ ਨਾ ਲਾਗੈ ਖੋਏ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਬੇਖਾ ਗੁਰੂ ਕਾ ਰੰਗ, ਸਾਧ ਸੰਗ ਮਿੰਸੇ ਸਭ ਸੰਗ।

ਆਵੇ ਜਿਸ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਉਹ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਸਾ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿ ਜਨਮੈ ਨੈ ਕਿਛ ਮਰੇ ਆਪਨ ਚਲਤ ਆਪੀ ਕਰੇ ਆਪਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਭਿਨਾਸ਼ੀ ਨਾਇ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੂਖ ਵਿਸਾਰ ਨਾਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਸੁਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿਨ ਪੁਰਖ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀ ਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਿਵ ਜਤ ਸਮਾਹੇ ਸਮਾਏ ਓਏ ਸੁਖ ਨਿਧਾਨ ਉਹਨੂੰ

ਚਰਨ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਸਬਲਿਹਾਰ ਅਸ਼ਟਪਦੀ ਟੁੱਟੀ ਗੰਢਨ ਹਾਰ ਗੋਪਾਲ ਸਰਬਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਿਆ ਪੇ ਆਪ ਆਪਨ ਗਿਆ ਕਛੂ ਨਾ ਹੋਏ ਜਿਸ ਪ੍ਰਾਣੀ ਲੋਚੈ ਕੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਖਰ ਨਾਮ ਰੂਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਾਟ ਸੁਹੈ ਤਨਵੰਤਾ ਹੋਏ ਕੈਗੋ ਗਰਭੈ ਜਾ ਸਭ ਕਿਛ ਤਿਸਕਾ ਦੀਆ ਦਰਬੈ

ਰੋਗ ਨਾਨਕ ਸੋ ਜਿਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸੰਮਨ ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਂਚੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਾ ਏ ਬਿਰਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਦਸੇ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰੈ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਦ ਸੇਤੀ ਕਰ ਜਾਏ ਸੁਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜਮ ਮਾਨ ਰਿਹੋ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਤ ਖੇਪ ਸੰਤੇ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮੁਕੂਜਲ ਹਰਦਰ ਗਏ ਸੋਏ ਵਾਪਾਰ ਬਿਰਲਾ ਵਾਪਾਰੇ ਨਾਨਕ ਧਾਕੇ ਸਤਬਲਹਾਰੇ ਚਰਨ ਸਾਧਕੇ ਧੋਏ ਧੋਏ ਪਿਓਰ ਸਾਧੂ ਕਪਨਾ ਜੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਆਖੈ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਗੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੀ ਤਿਸਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਇਹ ਕਰਨੀ ਕਰ ਕਿਰਪਾ ਸਗੋ ਰਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰੂ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭ ਚੀਤ ਭਗਤ ਭਗ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਾਧ ਮੁਕਹਿਤ

ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਸਮਰੁਗਾ ਕਰੇ ਅੰਤ ਨਾ ਪਾਇਆ। ਜਾਗੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਨੇ ਪੂਤ, ਸਗਲ ਪਰੋਈ ਆਪਣਾ ਸੂਤ, ਸਮਤ ਗਿਆਨ ਧਿਆਨ।

ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਵਿਦ ਕਿੰਨੋ ਵਿਸਤਾਰ ਪ੍ਰਭ ਬਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਰ ਬਾਹੇ ਪੂਰਿਓ ਪੂਰਨ ਸਬਠਾਏ ਨਾਨਾ ਵਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਭੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾਕੀ ਬਾਣੀ ਸਤ ਪੁਰਖ ਸਭਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੇ ਜਿਸ ਬੁਝਾਏ ਤਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇ ਸਤ ਜਨ ਜਾਗੇ ਹਿਰਦੈ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤ ਹਕੀਕਤ ਹੋਏ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕਿਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾਰ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਰਹੇ ਓਏ ਦਾਤੇ ਤੂੰ ਕੱਟ ਨਾ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਬਟਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਹਮਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਭੈਤੇ ਨਿਰਭੋਏ ਬਸਾਨਾ ਸਤਿ ਬਜਾ ਤਸਮਾਹੇ ਸਮਾਨਾ ਬਸਤਮਾਏ ਨੇ ਬਸਤ ਗਡਾਈ ਤਾਗੋ ਭਿੰਨਾ।

ਸੋ ਜਾਣੇ ਪ੍ਰਭ ਨੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਕਨਾ ਜਾਨਾਉ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੇ ਮੰਥਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਬਰ ਸਿਆਨ ਸਗਰੀ ਸ਼ਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨਾ ਮੈਂ ਤੇਰਾ ਨਾਨਕ ਤਿਜਨ ਕੇ ਪੂਜੋ ਸਾਧ ਪੈਰਾਂ ਸਲੋਕ ਸਤਿਪੁਰਖ ਚਿੰਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਗੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਰਾਇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਬੁੱਟ ਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਨ ਮੈਂ ਸਹ ਆਪ ਸਗੋ ਕਰ ਕਸ਼ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਸੇਵਾ ਕੇ ਕਾਰਜ ਰਾ ਸੇਵਾ ਕਰ ਤੋ ਇਹਨੇ ਕਾਮੀ ਦਸਗੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇੱਕ ਆਪ ਨਹੀਂ ਕਸ਼ ਭਰਮ ਸਹਿ ਸਿਆਲ ਬਲਿਆਲਾ ਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚਰਨਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਭਜਨ ਕਰਨ ਆਗਾਨੇ ਮਨ ਸੰਤੋਖਾਤਮ ਪਤੀ ਜਾਨੇ ਪੂਰਾ ਗੁਰਖਿਆ ਹੋ ਜਾ ਕੇ ਮੰਤਰ ਅੰਮ੍ਰਿਤ ਦੁਸ਼ਪੇ ਕਹਿਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਿਸ ਲਈ ਮਿਲਾਏ ਜਿਹ ਵਾਹਿਗੁਰੂ ਸਤਨੇ

ਅਨਕ ਭਗਤ ਬੰਧਨ ਕਰਹੇ ਚਰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਸੁਰਖਾ ਨਾਹੀ ਕਦੇ ਬਿਨਾ ਜਾਗੇ ਮਨ ਪ੍ਰਗਟੇ ਗੁਣਦਾਸ ਆਠ ਪੈਰ ਅਰਕਾ ਨਾਮ ਲੈ ਸਚ ਬਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਦ ਵਿਆਹ ਤੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਧ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰਿ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ

ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਵਤ ਮਾਇਆ ਆਪਸ ਕੋ ਆਪੇ ਆਦੇਸ ਤਹਿ ਗੁਣ ਕਾ ਨਾਹੀ ਪ੍ਰਵੇਸ਼।

ਕੋਪ ਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਨੇ ਹਾਰ ਆਪੇਕਾ ਵਿਸਥਾਰ ਜਾਤ ਸੁਭਾਵਿਤਾ ਸਿਰਠ ਉਪਾਏ ਆਪਣੇ ਬਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਏ ਆਪਨ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਜਾਏ ਸਚ ਨਾਮ ਸੋਈ ਜਨ ਬਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਰਠ ਕਾ ਜੇਤਾ ਜੀ ਜੰਦਰ ਸਭ ਤਾਗੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨਹੋ ਬਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ ਸਭ ਸਿਰੇ ਨਿਰੰਜਨ।

ਸਭ ਉਪਰਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੇ ਰਹੋ ਵਿਆਪ ਪ੍ਰਤਪਾਲੇ ਜੀਵਨ ਬਹੁ ਭਾਂਤ ਜੋ ਜੋ ਰਚਿਓ ਸੁਤ ਸੇ ਤਿਆਜ ਜਿਸ ਭਾਵਿਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਲ ਲਾਗਾ ਹਰ ਏਕੇ ਰਾਹ ਤਿਸਕੀ ਆਸ ਨਾ ਬਿਰਥੀ ਜਾਏ ਸੇਵਕ

ਹਾਲਤ ਪਲ ਤੋਂ ਲਿਓ ਸਵਾਰ ਰਾਮ ਨਾਮ ਮੰਤਰ ਗੁਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵ ਲਾਏ ਦੁਖ ਦਰਦ ਮੰਤੇ ਭਾਉ ਜਾਏ ਸਜਬਾ ਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸੇ ਦੂਰ ਕਾਂ ਕੋ ਜਾਇ ਪਰੇ ਰੱਖਣ ਹਾਰ ਧਿਆਏ ਨਿਰਭਾਉ ਜਪੇ ਸਗਲ ਭਾਉ ਮੇਰੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਸਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਗੁਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਵੇਖ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਗਿਆ ਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਗੇ ਨਿਕਟ ਨ ਆਵਦ ਕਾਲ ਅਮਰ ਭਏ ਮਰਾਵਤ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਹ

ਇਸਤੇ ਹੋਏ ਸੋ ਨਾ ਹੀ ਬੁਰਾ ਬੁਰਾ ਕਹਾਓ ਕਹਿਣਾ ਕਛ ਕਰਾ ਭਲਾ ਕਰ ਤੂੰ ਤਤ ਨੇ ਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਣ ਸੰਗ ਰਾਜ ਤਾਗੀ ਗਤਬਿੰਦ ਕਹੀ ਨਾ ਜਾਏ ਦੂਸਰੋ ਇਹ ਤਾਂ ਸੋਚੀ ਪਾਏ ਤਿਸਕਾ ਕੀਆ ਸਪਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਓਤ

ਪਾਰ ਸਿਮਰ ਸਿਮਰ ਨਾਮ ਬਾਰੰਗ ਬਾਰ ਨਾਨਕ ਜੀ ਗਾ ਇਹ ਆਧਾਰ ਉੱਤਮ ਸਰੋਗ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੰਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਦਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭੂ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੇ ਸੋਤ ਨਿਧਾਨ ਸਰਵਿੱਛਾ ਤਾਕੀ ਪੂਰਨੋਏ ਪ੍ਰਧਾਨ ਪੁਰਖ ਪ੍ਰਗਟ ਸਬਲੋਏ ਸਭ ਤੇ ਉਜ ਪਾਇਆ ਸਥਾਨ ਬਵਰ ਨ ਹੋਵੇ ਆਮਨ ਜਾਨ ਹਰ ਤਨ ਖਾੜ ਚਲੇ ਜਨ ਸੋਏ

ਨਾਨਕ ਦੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੁਭ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ।

ਪਰਿਕਾਰ ਜੋ ਤੁਧ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ

ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਪਿਹ ਕਹੁ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੇ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਵਾਹ ਤਵੰ ਕਾਲੇ ਨਵਾਹ ਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ

ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ।

ਸਮਸਤਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਹੁਰੰ ਪ੍ਰੋਜ ਪਾਲੰ ਸਦਾ ਸਰਵਦਾ ਸਿੱਧਦਾਤਾ ਦਿਆਲੰ ਅਸ਼ੇਦੀਆਂ ਭੇਦੀਆਂ ਨਾਮੰ ਕਾਮੰ ਸਮਸਤ ਪਰਾਜੀ ਸਮਸਤ ਸਥਾਮੰ ਤੇਰਾ ਜੋਰ ਚਾਤਰੀ ਛੰਦ

ਪਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਤਾਮਸ ਭਰਮ ਰਹਿਤ ਅਭੂਤ ਅਲਾਖ ਅਭੇਸ ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਹਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਮੀਕ ਅਨ ਉਸਤ ਏਕ ਪੁਰਖ ਅਵਧੂਤ

ਕੋੜ ਸਿਮਰਤ ਪ੍ਰਾਨ ਸਾਹ ਤ੍ਰਿਨਾਵ ਹੀ ਵਹੁ ਚਿੱਤ ਮਦ ਪਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨੇ ਭੰਗ ਉਪਮਾਨੰਗ

ਕਰਿਆ ਦੀ ਮੈਂ ਕੇ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕੇ ਪਾਕ ਬੈਬ ਹੈ ਕੇ ਗੈਬਲ ਗੈਬ ਹੈ ਕੇ ਅਫਬੁਲ ਗੁਣਾ ਹੈ ਕੇ ਸਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣ ਹੈ ਕੇ ਸਰਬੱਤਰ ਪਾਹੁਣ ਕੇ ਸਰਬੱਤਰ ਦੇਸ ਹੈ ਕੇ ਸਰਬੱਤਰ ਭਿਸ ਹੈ ਕੇ

ਸਰਬੱਤਰ ਦੇ ਸਹਿ ਕੇ ਸਰਬੱਤਰ ਭੇਸੇ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ

ਜਮਾਨੇ ਤਮੀ ਜਲ ਤਮਾਮੇ ਰੁਜੂ ਵਾਲ ਨਿਧਾਨੇ ਹਰੀ ਫਲ ਅਜੀਮੇ ਰਜੈ ਕਰਕੀਨੇ ਅਨੇਕਲ ਤੁਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਣੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤਿਰ ਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ

ਭਰਮ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਾਹਤਰ ਪ੍ਰਣਾਮੇ ਸੁਮਾਹਤਰ ਪ੍ਰਣਾਸੇ ਅਗੰਜਣ ਨਾਮੇ ਸੁਮਾਹ ਤੋਲਣੇ ਵਾਸੇ ਨਿਰਕਾਮੰ ਵਿਭੂਤੇ ਸੁਮਾਹਤਰ ਸਰੂਪੇ ਕੁਕਰਮੰ ਪ੍ਰਣਾਸੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਬਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ।

ਕਉ ਜਾਤ ਨਿਵਾਰੇ। ਭਾਰੀ ਭਜਾਨ ਕੇ ਭੂ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ। ਤੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਹੀ ਪਾਏ ਪਧਾਰੇ।

ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ।

ਨਾਮ ਲਾਏ ਸੇ ਹਰ ਹਰ ਸਦਾ ਧਿਆਵ ਹੈ ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵੈ ਚਲਾਵਹਿ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਓ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੁਹ ਲਿਖਿਆ ਆਇਆ।

ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ, ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਸਾ ਨਾ ਜਾਏ, ਨਹ ਜਾਏ ਸਹਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤੇਰੀ ਜਨਮ ਜੀਉ ਏ ਹਾਰਿਆ, ਏ ਤਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾ ਉਤਮ ਸੋ ਸੁਣੇ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਰਿਆ, ਕੂੜੇ ਲਾਗੇ ਤੇਰੀ ਜਨਮ ਜੂ ਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਾਹੁ ਚੈ ਨਾਹੀ, ਮਨ ਸਾ ਸੱਚ ਸਮਾਣੀ,

ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ। ਪੁੱਛੋ ਵੇਖਿਆ ਜਾਏ

ਸਮੇਂ ਸਾਰੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰ ਤੇ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰ।

ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੌਂਪੀਏ ਵਿੱਚੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਬਣ ਆਏ।

ਹਰ ਬਿਨ ਅਵਰ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਕਿਹ ਨੇਤਰ ਆਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ ਮੱਤੇ ਸਾਹਿਬਾਂ ਵੱਲੋਂ ਬਖਸ਼ਿਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਆਪ ਸੰਗਤਾਂ ਨੂੰ ਬੇਨਤੀ ਹੈ, 17 ਤਰੀਕ ਨੂੰ ਗੁਰੂ ਘਰ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀਆਂ ਨੇ ਉਸ ਦਿਨ ਸਮੇਂ ਸਿਰ ਪਹੁੰਚ ਜਾਣਾ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਓ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਜੋ ਸੁਖਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਆਰੰਭ ਹਨ, ਜਿਨ੍ਹਾਂ ਸੰਗਤਾਂ ਨੇ ਰੌਲ ਦੀ ਸੇਵਾ ਕਰਨੀ ਹੈ ਆਪਣੇ ਨਾਮ ਦਫ਼ਤਰ ਵਿੱਚ ਲਿਖਾ ਸਕਦੇ ਹੋ। ਅਤੇ ਇਸੇ ਹੀ ਸੰਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਉਣ ਵਾਸਤੇ ਆ ਰਹੇ ਹਨ, 18 ਮਈ ਤੋਂ ਲੈ ਕੇ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਾਈ ਸਾਹਿਬ ਜੀ ਭਰਿਆ ਕਰਨਗੇ 8 ਤੋਂ 9। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਗੁਰ ਬਿਨ ਕਹੋ ਰੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ, ਛੁੱਟੇ ਤਿਲ ਬੁਆੜ ਜੋ ਸੁਣਿਆ ਅੰਦਰ ਖੇਤ, ਖੇਤ ਅੰਦਰ ਛੁੱਟਿਆ।

0: ਨਾਨਕ ਸੱਚ ਧਿਆਇ ਨ ਸੱਚ ਜੋ ਮਰਜਮ ਸੋ ਕੱਚ ਨਿਗਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਹਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਝੈ ਸਲ ਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ

0: ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆੜਣ ਆਕਾਸ਼, ਪੈ ਵਿੱਚ ਜੋਧ ਮਹਾਂਬਲ ਸੂਰ, ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕ

ਜਾਪਣੀ ਤਾਂ ਤੇਰੀ ਸਤਿਗੁਰੂ ਪਾਇਆ ਇਹ ਜੇ ਪੋਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭ ਆਇਆ ਸਤਿਗੁਰ ਮਿਲ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚ ਸੱਚ ਬੁਝਾਇਆ।

ਘੜ ਭਾਂਡੇ ਇੱਟਾ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵ ਹੈ ਬੱਪੜੀ ਚੜ ਚੜ ਪਵੈ ਗਿਆਰ, ਨਾਨਕ ਜਿਨ ਕਰ ਤੈ ਕਾਰਨ ਕੀਆ, ਸੋ ਜਾਣਾ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੇ ਕਿਨੈ ਨਾ ਪਾਇਓ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟੇ, ਆਖ ਸੁਣਾਇ ਸਤਿਗੁਰ ਮਿਲੇ ਸਦਾ ਮੁਕਤ ਹੈ।

ਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਅਸੈ ਹਉ ਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਣਸੀ ਖੋਵੈ।

ਨਾਨਕ ਜੰਤੁ ਉਪਾਇ ਕੈ ਸੰਭਾਲੇ ਸਭਨਾ ਜਿਨ ਕਰ ਤੈ ਕਰਣਾ ਗਿਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ

ਪੂਜਾ ਪੜੇ ਕਦੇ ਬਾ ਸੰਜਮ ਤੁਰਕਾ ਪਾਈ ਛੋਡੀ ਲੇ ਪਾਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ ਮਾਨਸ਼ਕਾ ਨੇ ਕਰੇ ਨਿਵਾਸ ਸ਼੍ਰੀ ਵਗਾਇਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦ ਮਾਉਂਟ ਤੋਂ ਅੰਮ੍ਰਿਤਪੁਰ ਦੁਆਰ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ। ਭਾਈ ਗੁਰਮੇਲ ਸਿੰਘ ਜੀ ਹਜ਼ੂਰ ਜਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਨ ਕਰਨਗੇ ਭਾਈ ਅਗਤ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਆਉਣ ਵਾਲੀ 18 ਤਰੀਕ ਤੋਂ ਸੋਮਵਾਰ ਤੋਂ ਸ਼ੁੱਕਰਵਾਰ 22 ਤਰੀਕ ਤੱਕ, 18 ਮਈ ਤੋਂ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਲਈ ਹਾਜ਼ਰੀ ਭਰਨ ਆ ਰਹੇ ਹਨ ਸ਼ਾਮ ਦੇ ਦੀਵਾਨਾਂ ਵਿੱਚ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੀ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸਲੋਕ ਹੈ ਉਹ ਭਗਤ ਕਬੀਰ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਹੜਾ ਦੂਜਾ ਸਲੋਕ ਹੈ ਉਹ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਅਤੇ ਪੌੜੀ ਵੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੀ ਹੋਈ। ਗੁਜਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 509-510 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਪ੍ਰਮਾਣ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਜੋ ਪਹਿਲਾ ਸਲੋਕ ਭਗਤ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਉਸਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ ਮੁਕਤ ਦੁਆਰਾ

ਸੁਣਈ ਬਹੁ ਰੋਲ ਕਚੋਲਾ। ਜਿਹੜੇ ਕੋਲ ਮਾਇਆ ਦੀ ਬਹੁਤਾਤ ਹੋ ਜਾਵੇ, ਜੇਕਰ ਉਹ ਮਨੁੱਖ ਗੁਰੂ ਨਾਲੋਂ ਟੁੱਟਿਆ ਹੋਇਆ ਹੈ, ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ, ਸੁਭਾਵਿਕ ਗੱਲ ਹੈ, ਫਿਰ ਉਸ ਮਨੁੱਖ ਦੇ ਅੰਦਰ ਹਉਮੈ ਜਨਮ ਲੈਂਦੀ ਹੈ। ਕਿਉਂਕਿ ਜਦੋਂ ਉਹਦੇ ਕੋਲ ਮਾਇਆ ਦੀ ਬਹੁਤਾਤ ਹੁੰਦੀ ਹੈ, ਉਸ ਮਾਇਆ ਤੋਂ ਉਹ ਮਨੁੱਖ ਦੁਨੀਆਵੀ ਸੁੱਖ ਸੁਵਿਧਾਵਾਂ ਹਾਸਲ ਕਰਦਾ ਹੈ। ਜਿਸ ਦੇ ਕੋਲ ਦੁਨੀਆਵੀ ਪਦਾਰਥਾਂ ਦੀ ਬਹੁਤਾਤ ਹੋਵੇ, ਉਸ ਨੂੰ ਫਿਰ ਸਾਰੇ ਕਹਿੰਦੇ ਭਾਈ ਇਹ ਬਹੁਤ ਵੱਡਾ ਬੰਦਾ ਹੈ, ਬਹੁਤ ਵੱਡਾ ਬੰਦਾ ਹੈ। ਇਹ ਜਿਹੜੀ ਵਡਿਆਈ ਹੈ, ਇਹ ਮਨੁੱਖ ਜਦੋਂ ਸੁਣਦਾ ਹੈ ਆਪਣੇ ਕੰਨਾਂ ਨਾਲ, ਫਿਰ ਇਸ ਦੇ ਅੰਦਰ ਹਉਮੈ ਜਨਮ ਲੈ ਲੈਂਦੀ ਹੈ, ਹਉਮੈ ਪ੍ਰਬਲ ਹੋ ਜਾਂਦੀ ਹੈ। ਮੈਂ ਇੰਨਾ ਵੱਡਾ ਮਨੁੱਖ ਹਾਂ, ਸਾਰੇ ਹੀ ਵੱਡਾ ਕਹਿੰਦੇ ਨਹੀਂ ਮੈਨੂੰ। ਜਦੋਂ ਮਨੁੱਖ ਆਪਣੀ ਵਡਿਆਈ ਸੁਣਦਾ ਹੈ, ਫਿਰ ਇਸਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ, ਹਉਮੈ ਪੈਦਾ ਹੁੰਦੀ ਹੈ, ਮੈਂ ਮੇਰਾ ਪੈਦਾ ਹੁੰਦਾ ਹੈ। ਹਉਮੈ ਦੇ ਅਧੀਨ ਹੋਇਆ ਮਨੁੱਖ ਮਾਇਆ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਦੇ ਜਿਹੜੇ ਇਸ ਨੂੰ ਬੰਧਨ ਪਏ ਹੁੰਦੇ ਨੇ, ਉਹ ਇਸ ਨੂੰ ਬੰਧਨਾਂ ਤੋਂ ਮੁਕਤ ਨਹੀਂ ਹੋਣ ਦਿੰਦੀ। ਫਿਰ ਇਹ ਹਉਮੈ, ਇਹ ਵਡਿਆਈ। ਦੂਜੇ ਪਾਤਸ਼ਾਹ ਜੀ ਦਾ ਸਮਾਂ ਹੈ, ਇਤਿਹਾਸਕ ਘਟਨਾ ਆਪਾਂ ਲਈਏ। ਦੂਜੇ ਪਾਤਸ਼ਾਹ ਜੀ ਦਾ ਸਮਾਂ ਹੈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਮਾਂ ਹੈ, ਤੇ ਕੁਝ ਚਿਰ ਬਾਰਿਸ਼ ਨਹੀਂ ਪਈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਬਹੁਤ ਸੰਗਤਾਂ ਜੁੜਦੀਆਂ ਨੇ, ਬੜੀਆਂ ਸੰਗਤਾਂ ਜੁੜ ਰਹੀਆਂ ਨੇ, ਤੇ ਉੱਥੇ ਖਡੂਰ ਸਾਹਿਬ ਵਿੱਚ ਹੀ ਇੱਕ ਤਪਾ ਰਹਿੰਦਾ, ਉਹਦਾ ਨਾਮ ਹੈ ਸਿਵਨਾਬ। ਇਹ ਸਿਵਨਾਬ ਦਾ ਜਿਹੜਾ ਰੁਤਬਾ ਸੀ, ਉਹ ਦਿਨੋ ਦਿਨ ਘਟਦਾ ਜਾ ਰਿਹਾ ਹੈ, ਤੇ ਸੰਗਤਾਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਦੀ ਜਾ ਰਹੀਆਂ, ਵਾਧਾ ਹੋ ਰਿਹਾ ਦਿਨੋ ਦਿਨ। ਹੁਣ ਇਸ ਤਪਾ ਸਿਵਨਾਬ ਇਹ ਜਦੋਂ ਵੇਖਦਾ ਵੀ ਲੋਕੀ ਜਿਹੜੇ ਮੇਰੇ ਮੈਨੂੰ ਨਮਸਕਾਰ ਕਰਦੇ ਸੀ, ਉਹਨਾਂ ਦੀ ਗਿਣਤੀ ਮਿਣਤੀ ਘਟਦੀ ਜਾ ਰਹੀ ਹੈ। ਪਰ ਕਾਰਨ ਵੀ ਪਤਾ ਸੀ ਵੀ ਕਾਰਨ ਇਹ ਹੈ ਕਿ ਸੰਗਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਰਹੀਆਂ ਨੇ, ਤੇ ਕੁਝ ਸਮਾਂ ਬਾਰਿਸ਼ ਨਹੀਂ ਪਈ। ਇਸ ਨੇ ਜਿਹੜਾ ਕੋਈ ਇਸ ਨੂੰ ਪੁੱਛਦਾ ਵੀ ਬਰਸਾਤ ਨਹੀਂ ਪੈ ਰਹੀ, ਤੇ ਫਿਰ ਇਹ ਕਹਿ ਦਿੰਦਾ ਵੀ ਬਰਸਾਤ ਇਸ ਕਰਕੇ ਨਹੀਂ ਪੈ ਰਹੀ ਕਿ ਤੁਸੀਂ ਤਾਂ ਇੱਕ ਗ੍ਰਸਤੀ ਨੂੰ ਆਪਣਾ ਗੁਰੂ ਮੰਨ ਬੈਠੇ ਹੋ, ਤੁਸੀਂ ਤਾਂ ਗੁਰੂ ਅੰਗਦ ਦੇ ਲੜ ਲੱਗ ਗਏ ਹੋ, ਤੁਸੀਂ ਤਾਂ ਉਹਨਾਂ ਦੀ ਆਰਾਧਨਾ ਕਰਦੇ ਹੋ, ਇਸ ਕਰਕੇ ਬਰਸਾਤ ਨਹੀਂ ਪੈ ਰਹੀ, ਤੁਸੀਂ ਇਹਨਾਂ ਨੂੰ ਇੱਥੋਂ ਜਾਣ ਵਾਸਤੇ ਕਹੋ। ਕੁਝ ਚਿਰ ਲੋਕਾਂ ਨੇ ਇਹ ਗੱਲ ਸੁਣੀ, ਇਹ ਗੱਲ ਚੱਲਦੀ ਚੱਲਦੀ ਇਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਵੀ ਇਹ ਗੱਲ ਪਹੁੰਚ ਗਈ ਵੀ ਤਪਾ ਸਿਵਨਾਬ ਇਸ ਤਰ੍ਹਾਂ ਪ੍ਰਚਾਰ ਕਰ ਰਿਹਾ ਵੀ ਜੇ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ
ਇਸ ਸ਼ਹਿਰ ਤੋਂ ਬਾਹਰ ਭੇਜੋ ਤਾਂ ਫਿਰ ਬਰਸਾਤ ਪੈ ਜਾਏਗੀ। ਗੁਰਦੇਵ ਪਾਤਸ਼ਾਹ ਜੀ ਨੂੰ ਕਿਸੇ ਨੇ ਨਹੀਂ ਆਖਿਆ, ਪਰ ਗੁਰਦੇਵ ਪਾਤਸ਼ਾਹ ਜੀ ਆਪ ਬਾਹਰ ਚਲੇ ਗਏ ਨੇ। ਇਤਿਹਾਸਕਾਰ ਲਿਖਦੇ ਨੇ ਇੱਕ ਛੋਟੀ ਜਿਹੀ ਕੁੱਲੀ ਬਣਾਈ, ਉਹਦੇ 'ਚ ਰਹਿਣ ਲੱਗ ਪਏ, ਪਰ ਬਰਸਾਤ ਫਿਰ ਵੀ ਨਾ ਹੋਈ। ਹੁਣ ਲੋਕੀ ਉਸ ਤਪੇ ਸਿਵ ਨਾਭ ਨੂੰ ਜਾ ਕੇ ਕਹਿੰਦੇ ਵੀ ਹੁਣ ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਵਿੱਚ ਨਹੀਂ ਰਹਿੰਦੇ, ਵੀ ਬਰਸਾਤਾਂ ਹੁਣ ਵੀ ਨਹੀਂ ਪੈ ਰਹੀ। ਉਹ ਕਹਿੰਦਾ ਪਏਗੀ, ਬਰਸਾਤ ਪਏਗੀ, ਪਰ ਬਰਸਾਤ ਉਹਦੇ ਕਿਹੜੇ ਵਸ ਵਿੱਚ ਹੈ ਜੇ ਉਹ ਬਰਸਾਤ ਪਵਾ ਦੇ। ਜਦੋਂ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੁਰੂ ਅੰਗਦ ਸਾਹਿਬ ਜੀ ਬਾਹਰ ਰਹਿ ਰਹੇ, ਇੱਕ ਝੌਂਪੜੀ 'ਚ ਰਹਿ ਰਹੇ ਨੇ। ਇਹ ਕੰਮ ਕਿੰਨੇ ਕੀਤਾ? ਇਹ ਤਪੇ ਸਿਵ ਨਾਭ ਨੇ ਇਹ ਗੱਲ ਫੈਲਾਈ ਹੈ। ਤੇ ਬਾਬਾ ਅਮਰਦਾਸ ਸਾਹਿਬ ਜੀ ਕਹਿੰਦੇ, ਥੋੜਾ ਜਿਹਾ ਗੁੱਸਾ ਆਇਆ, ਕਹਿੰਦੇ ਵੀ ਸਾਡੇ ਸਤਿਗੁਰੂ ਜੀ ਦੀ ਨਿਰਾਦਰੀ ਕੀਤੀ ਹੈ ਇਸਨੇ। ਉਹਨਾਂ ਨੇ ਇੱਕ ਗੱਲ ਕਹੀ ਲੋਕਾਂ ਨੂੰ ਵੀ ਬਾਰਿਸ਼ ਤਾਂ ਇੱਥੇ ਪੈ ਜਾਏਗੀ, ਸਤਿਗੁਰੂ ਜੀ ਤਾਂ ਬਾਹਰ ਚਲੇ ਗਏ, ਸ਼ਹਿਰ ਛੱਡਤਾ, ਨਹੀਂ ਪਈ ਬਾਰਿਸ਼, ਪਰ ਅਸੀਂ ਦੱਸਦੇ ਹਾਂ ਵੀ ਬਰਸਾਤ ਕਿਵੇਂ ਪੈ ਸਕਦੀ ਹੈ। ਇਸ ਤਪੇ ਸਿਵ ਨਾਭ ਨੂੰ ਜਿਹੜੇ ਬੰਦੇ ਫੜ ਕੇ ਜਿੱਧਰ ਜਿੱਧਰ ਵੀ ਇਹਨੂੰ ਲੈ ਕੇ ਜਾਣਗੇ, ਉੱਧਰ ਹੀ ਉੱਧਰ ਬਰਸਾਤ ਪੈ ਜਾਏਗੀ। ਜਿਹੜੇ ਬੰਦੇ ਵੀ ਇਸਨੂੰ ਆਪਣੇ ਵੱਲ ਖਿੱਚ ਲਿਜਾਣਗੇ, ਉੱਧਰ ਹੀ ਬਰਸਾਤ ਪੈ ਜਾਏਗੀ। ਹੁਣ ਬਾਬਾ ਅਮਰਦਾਸ ਸਾਹਿਬ ਜੀ ਵੀ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ, ਲੋਕਿਆਂ ਨੇ ਦੇਰ ਨਾ ਕੀਤੀ, ਤਪੇ ਸਿਵ ਨਾਭ ਨੂੰ ਫੜ ਲਿਆ। ਹੁਣ ਕੋਈ ਇੱਧਰ ਨੂੰ ਖਿੱਚੇ, ਕੋਈ ਆਪਣੇ ਵੱਲ ਖਿੱਚੇ, ਦੂਜੇ ਆਪਣੇ ਵੱਲ ਖਿੱਚਣ, ਲੋਕਾਂ ਨੇ ਚੰਗੀ ਤਰ੍ਹਾਂ ਘਸੀਟਿਆ ਆਪਣੇ ਆਪਣੇ ਖੇਤਾਂ 'ਚ। ਹੁਣ ਬਾਬਾ ਅਮਰਦਾਸ ਸਾਹਿਬ ਜੀ ਦੇ ਵਚਨ ਪੂਰੇ ਹੋ ਰਹੇ ਨੇ, ਜਿੱਧਰ ਨੂੰ ਵੀ ਲੋਕੀ ਖਿੱਚਦੇ ਨੇ ਉੱਧਰ ਹੀ ਬਰਸਾਤ ਪੈ ਜੇ। ਲੋਕਾਂ ਨੂੰ ਹੋਰ ਵਿਸ਼ਵਾਸ ਬਣ ਗਿਆ ਵੀ ਗੱਲ ਸੱਚੀ ਹੈ। ਇਸ ਤਵੇ ਸਿਵ ਨਾਭ ਦੀ ਹਾਲਤ ਬਹੁਤ ਮਾੜੀ ਹੋ ਗਈ ਤੇ ਜਦੋਂ ਬਾਬਾ ਅਮਰਦਾਸ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਗਏ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਗੱਲ ਇਹਨਾਂ ਨੇ ਕਹੀ ਹੈ ਤੇ ਇਸ ਕਰਕੇ ਉਹਦੀ ਹਾਲਤ ਬਹੁਤ ਮਾੜੀ ਹੋ ਗਈ ਤਪੇ ਸਿਵ ਨਾਭ ਦੀ। ਸਤਿਗੁਰੂ ਜੀ ਨੇ ਵਰਜਿਆ ਸੀ ਬਾਬਾ ਅਮਰਦਾਸ ਸਾਹਿਬ ਜੀ ਨੂੰ, ਕਹਿਣ ਲੱਗੇ ਰੱਬ ਦਾ ਸਰੀਕ ਨਹੀਂ ਬਣੀਦਾ, ਬਰਸਾਤ ਪਾਉਣੀ ਜਾਂ ਨਹੀਂ ਪਾਉਣੀ ਇਹ ਰੱਬ ਦੀ ਖੇਡ ਹੈ, ਇਹ ਉਸ ਰੱਬ ਦਾ ਕੰਮ ਹੈ। ਉਸ ਨੂੰ ਪਤਾ ਹੈ ਕਦ ਬਰਸਾਤ ਪਾਉਣੀ ਹੈ, ਕਦ ਬਰਸਾਤ ਨਹੀਂ ਪਾਉਣੀ। ਉਹ ਤਪਾ ਸਿਵ ਨਾਭ ਈਰਖਾ ਕਰਦਾ ਸੀ, ਉਹ ਉਹਦਾ ਕੰਮ ਸੀ, ਪਰ ਅਸੀਂ ਉਹਦੇ ਵਰਗਾ ਨਹੀਂ ਹੋਣਾ, ਅਸੀਂ ਈਰਖਾ ਨਹੀਂ ਕਰਨੀ ਉਹਦੇ ਨਾਲ। ਉਹ ਕਰਦਾ ਸੀ, ਉਹ ਕਰੇ, ਪਰ ਅਸੀਂ ਉਹਦੇ ਨਾਲ ਈਰਖਾ ਨਹੀਂ ਕਰਨੀ, ਨਹੀਂ ਤਾਂ ਫਿਰ ਉਹਦੇ 'ਚ ਤੇ ਸਾਡੇ 'ਚ ਫਰਕ ਕੀ ਰਹਿ ਗਿਆ? ਫਿਰ ਤਾਂ ਅਸੀਂ ਵੀ ਉਹਦੇ ਬਰਾਬਰ ਹੋ ਗਏ ਨਾ। ਜੇਕਰ ਉਹ ਈਰਖਾ ਕਰਦਾ, ਅਸੀਂ ਵੀ ਈਰਖਾ ਕਰਨ ਲੱਗ ਪਈਏ ਤੇ ਫਿਰ ਫਰਕ ਕੀ ਰਹਿ ਗਿਆ? ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ, ਮੈਂ ਥੋੜ੍ਹੀ ਜਿਹੀ ਗੱਲ ਰੋਕ ਕੇ ਫਿਰ ਗੱਲ ਕਰਦਾ। ਤੀਜੇ ਪਾਤਸ਼ਾਹ ਜੀ ਦਾ ਸਮਾਂ ਹੈ, ਸਿੱਖ ਸਤਿਗੁਰੂ ਜੀ ਕੋਲ ਬੈਠੇ ਨੇ ਤੇ ਸਿੱਖ ਇੱਕ ਸਵਾਲ ਪਾਉਂਦੇ ਨੇ ਸਤਿਗੁਰੂ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੂੰ। ਸਤਿਗੁਰੂ ਜੀ ਇੱਕ ਗੱਲ ਦੱਸੋ ਵੀ ਕੋਈ ਸਾਡੇ ਨਾਲ ਬੁਰਾ ਕਰੇ, ਅਸੀਂ ਉਹਦੇ ਨਾਲ ਕੀ ਕਰੀਏ?
ਕਹਿਣ ਲੱਗੇ ਭਲਾ ਜੇ ਕਿਤੇ ਉਹ ਫੇਰ ਬੁਰਾ ਕਰੇ ਫਿਰ ਅਸੀਂ ਕੀ ਕਰੀਏ, ਕੀ ਕਰਨਾ ਚਾਹੀਦਾ? ਭਲਾ ਜੇ ਕਿਤੇ ਉਹ ਫੇਰ ਵੀ ਸਾਡੇ ਨਾਲ ਬੁਰਾ ਕਰੇ, ਫਿਰ ਵੀ ਬਾਜ ਨਾ ਆਵੇ, ਫਿਰ ਅਸੀਂ ਕੀ ਕਰੀਏ? ਭਲਾ ਸਿੱਖ ਬੜੇ ਹੈਰਾਨ ਹੋਏ ਵੀ ਇੱਕ ਬੰਦਾ ਸਾਡਾ ਬੁਰਾ ਲੋਚੀ ਜਾਏ, ਬੁਰਾ ਕਰੀ ਜਾਏ, ਬੁਰਾਈ ਕਰੀ ਜਾਏ ਤੇ ਅਸੀਂ ਉਹਦਾ ਭਲਾਈ ਕਰਦੇ ਰਹੀਏ। ਹੱਥ ਜੋੜੇ ਸਿੱਖਾਂ ਨੇ, ਸਤਿਗੁਰੂ ਜੀ ਸਾਨੂੰ ਸਮਝ ਨਹੀਂ ਲੱਗੀ ਗੱਲ। ਇੱਕ ਬੰਦਾ ਸਾਡਾ ਬੁਰਾ ਕਰਦਾ ਰਹੇ, ਬੁਰਾਈ ਕਰਦਾ ਰਹੇ, ਬੁਰਾਈ ਕਰਦਾ ਰਹੇ, ਮੁੜ ਮੁੜ ਬੁਰਾ ਕਰਦਾ ਰਹੇ ਤੇ ਅਸੀਂ ਮੁੜ ਮੁੜ ਉਹਦੇ ਵਾਸਤੇ ਭਲਾ ਕਰਦੇ ਰਹੀਏ? ਗੁਰਦੇਵ ਮੁਸਕਰਾਏ ਨੇ, ਕਹਿੰਦੇ ਪਿਆਰਿਓ ਇੱਕ ਗੱਲ ਦੱਸੋ ਸਿੱਖੋ, ਉਹਦਾ ਕੰਮ ਹੈ, ਉਹਦੀ ਨੀਅਤ ਹੈ ਬੁਰਾ ਕਰਨ ਦੀ ਤੇ ਤੁਹਾਡਾ ਕੰਮ ਹੈ ਭਲਾ ਕਰਨ ਦਾ। ਉਹਨੂੰ ਪਤਾ ਹੈ ਵੀ ਮੈਂ ਬੁਰਾ ਕਰ ਰਿਹਾ, ਉਸ ਨੂੰ ਪਤਾ ਹੈ, ਕਿਉਂਕਿ ਪਤਾ ਸਾਰਿਆਂ ਨੂੰ ਪਤਾ ਹੁੰਦਾ ਜੇ ਮੈਂ ਕਿਸੇ ਦੇ ਨਾਲ ਬੁਰਾ ਕਰਾਂਗਾ ਤੇ ਮੈਨੂੰ ਤਾਂ ਪਤਾ ਨਾ ਵੀ ਮੈਂ ਉਹਦੇ ਨਾਲ ਬੁਰਾ ਕਰ ਰਿਹਾ। ਜੇਕਰ ਲੁੱਕ ਛਿਪ ਕੇ ਵੀ ਕਰਾਂਗਾ, ਵੈਸੇ ਤਾਂ ਬੁਰਾ ਜਦੋਂ ਬੰਦਾ ਕਿਸੇ ਦਾ ਕਰਦਾ ਉਹਦੀ ਮਨਸਾ ਜਿਹੜੀ ਹੈ ਇਹ ਹੁੰਦੀ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਮੈਂ ਇਹਦਾ ਬੁਰਾ ਵੀ ਕਰ ਜਾਵਾਂ ਸਾਹਮਣੇ ਵਾਲੇ ਦਾ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ, ਜ਼ਿਆਦਾਤਰ ਇਹ ਹੁੰਦਾ ਹੈ। ਕਿਉਂਕਿ ਕਈਆਂ ਦੇ ਅੰਦਰ ਨਾ ਸਾਹਮਣੇ ਲੜਨ ਦੀ ਤਾਕਤ ਨਹੀਂ ਹੁੰਦੀ, ਉਹ ਪਿੱਛੋਂ ਵਾਰ ਕਰਦੇ ਨੇ, ਲੁੱਕ ਕੇ ਵਾਰ ਕਰਦੇ ਨੇ ਤੇ ਕਈਆਂ ਦੀ ਸੋਚ ਨਹੀਂ ਇਹ ਹੁੰਦੀ ਹੈ ਵੀ ਮੈਂ ਕਿਸੇ ਦਾ ਬੁਰਾ ਵੀ ਕਰਾਂ ਤੇ ਉਸ ਨੂੰ ਪਤਾ ਵੀ ਨਾ ਲੱਗੇ। ਪਰ ਆਪਣੇ ਆਪ ਨੂੰ ਤਾਂ ਉਸਨੂੰ ਪਤਾ ਹੁੰਦਾ ਹੈ, ਆਪਣੇ ਆਪ ਤੋਂ ਤਾਂ ਨਹੀਂ ਲੁਕਦੀ, ਉਦੋਂ ਤੋਂ ਉਸਨੂੰ ਤਾਂ ਪਤਾ ਹੀ ਹੁੰਦਾ ਆਪਣੇ ਆਪ ਨੂੰ ਵੀ ਮੈਂ ਫਲਾ ਫਲਾ ਟਾਈਮ ਤੇ ਇਸ ਬੰਦੇ ਦਾ ਬੁਰਾ ਕੀਤਾ। ਗੁਰਦੇਵ ਮੁਸਕਰਾ ਕੇ ਕਹਿੰਦੇ, ਕਹਿਣ ਲੱਗੇ ਦੇਖੋ ਪਿਆਰਿਓ, ਜਦੋਂ ਇੱਕ ਬੰਦਾ ਬੁਰਾ ਕਰਨਾ ਨਹੀਂ ਛੱਡਦਾ, ਬੁਰੀਆਈ ਨਹੀਂ ਛੱਡ ਸਕਦਾ, ਤੁਸੀਂ ਚੰਗਿਆਈ ਕਿਉਂ ਛੱਡਦੇ ਹੋ? ਵੀ ਚੰਗਾ ਕੰਮ ਤਾਂ ਕਰੋਗੇ ਤੇ ਫਲ ਵਾਹਿਗੁਰੂ ਜੀ ਨੇ ਚੰਗਾ ਹੀ ਦੇਣਾ, ਉਹਦਾ ਦੇਣਾ ਹੀ ਦੇਣਾ ਫਲ, ਚੰਗਾ ਕਰੋ ਕਿਸੇ ਦੇ ਵਾਸਤੇ ਉਹਨੇ ਦੇਣਾ ਫਲ। ਪਰ ਹਾਂ ਇਹ ਗੱਲ ਹੈ, ਕਈ ਵਾਰ ਅਸੀਂ ਥਿੜਕ ਜਾਂਦੇ ਹਾਂ, ਮੈਂ ਤਾਂ ਇਸ ਬੰਦੇ ਦਾ ਇੱਕ ਵਾਰ ਨਹੀਂ, ਮੈਂ ਤਾਂ ਕਈ ਵਾਰ ਇਹਦੇ ਵਾਸਤੇ ਬੜਾ ਕੁਝ ਕੀਤਾ, ਭਲਾ ਕੀਤਾ, ਹੁਣ ਇਹ ਮੁਨਕਰ ਹੋ ਗਿਆ। ਨਹੀਂ, ਇਹ ਨਹੀਂ ਸੋਚਣਾ ਕਦੇ, ਉਹਦਾ ਕੰਮ ਹੈ, ਤੂੰ ਭਲਾ ਕੀਤਾ। ਵੀ ਉਹ ਬੰਦਾ ਨਹੀਂ ਸਮਝ ਰਿਹਾ, ਉਹ ਤੈਨੂੰ ਤਵੱਜੋ ਨਹੀਂ ਦੇ ਰਿਹਾ, ਪਰ ਵਾਹਿਗੁਰੂ ਤਾਂ ਸਭ ਕੁਝ ਦੇਖਦਾ ਨਾ, ਉਹਦੇ ਲੇਖੇ ਵਿੱਚ ਤਾਂ ਸਭ ਕੁਝ ਆ ਰਿਹਾ ਨਾ। ਉਹ ਬੰਦਾ ਤੇਰਾ ਅਹਿਸਾਨ ਮੰਨੇ ਨਾ ਮੰਨੇ, ਪਰ ਬੰਦੇ ਦੀ ਫਿਤਰਤ ਹੈ ਇਹ, ਕਿਸੇ ਦਾ ਭਲਾ ਕਰਦਾ ਏ ਅੱਗੇ ਵੜਿਆਈ ਲੋਚਦਾ ਵੀ ਉਹ ਫਲਾਣਾ ਬੰਦਾ ਉਹਦਾ ਮੈਂ ਭਲਾ ਕੀਤਾ ਉਹ ਮੇਰੀ ਵੜਿਆਈਆਂ ਹੀ ਕਰਦਾ ਰਹੇ, ਉਹ ਮੈਨੂੰ ਸਲਾਮਾ ਹੀ ਠੋਕੀ ਜਾਵੇ। ਸੁਭਾਅ ਬੰਦੇ ਦਾ ਉਹੀ ਸਲਾਮਾ ਉਹੀ ਵੜਿਆਈ ਬੰਦੇ ਦੇ ਅੰਦਰ ਹਉਮੈ ਨੂੰ ਜਨਮ ਦਿੰਦੀਆਂ ਨੇ ਫਿਰ ਤੇ ਸਤਿਗੁਰੂ ਜੀ ਕਹਿੰਦੇ ਵੀ ਇਹ ਦੇਖੋ ਤੁਸੀਂ, ਜਿਹੜਾ ਬੰਦਾ ਇੱਕ ਆਪਣੀ ਬੁਰੀਆਈ ਨਹੀਂ ਛੱਡ ਸਕਦਾ, ਬੁਰਾ ਕੰਮ ਬੁਰਾ ਫਲ ਉਹ ਨਹੀਂ ਛੱਡ ਸਕਦਾ, ਫਿਰ ਤੁਸੀਂ ਤਾਂ ਚੰਗਾ ਕੰਮ ਕਰਦੇ, ਵੀ ਚੰਗਾ ਕਿਉਂ ਛੱਡੀਏ, ਚੰਗਿਆਈ ਕਿਉਂ ਛੱਡੀਏ, ਚੰਗਿਆਈ ਨਹੀਂ ਛੱਡਦੇ, ਉਹਦੀ ਸੋਚ ਨਹੀਂ ਹੈ ਬੁਰਾ ਕਰਨ ਦੀ, ਉਹ ਬੁਰਾ ਕਰੀ ਜਾਵੇ। ਤੇ ਗੁਰਬਾਣੀ ਕਹਿੰਦੀ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਵੀ ਤੁਹਾਨੂੰ ਤਾਂ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਜਿਸ ਦਾ ਮਾਲਕ ਡਾਢਾ ਹੁੰਦਾ ਹੈ ਉਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਜਿਹਦਾ ਮਾਲਕ ਕਮਜ਼ੋਰ ਹੋਏ ਉਹਦਾ ਬੰਦਾ ਨੁਕਸਾਨ ਕਰ ਜਾਂਦਾ, ਪਰ ਜਿਹਦਾ ਮਾਲਕ ਡਾਢਾ ਹੋਏ ਉਹਦੇ ਵੱਲ ਕੋਈ ਅੱਖ ਨਹੀਂ ਭਰ ਕੇ ਵੇਖਦਾ ਫਿਰ,
ਇਹਦਾ ਜਿਹੜਾ ਮਾਲਕ ਹੈ ਉਹ ਬੜਾ ਡਾਢਾ ਹੈ। ਦੂਜੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਸਾਹਿਬ ਜੀ ਨੂੰ ਕਹਿੰਦੇ, ਕਹਿਣ ਲੱਗੇ ਤੁਹਾਨੂੰ ਇਹ ਕੰਮ ਨਹੀਂ ਸੀ ਕਰਨਾ, ਰੱਬ ਦੀ ਰਜ਼ਾ ਵਿੱਚ ਰਹਿਣਾ ਹੁੰਦਾ ਹੈ। ਉਹ ਤਵਾ ਤਪਾ ਸਿਵ ਨਾਭ ਉਹ ਸਾਡੇ ਨਾਲ ਈਰਖਾ ਕਰਦਾ ਹੈ ਕਿਉਂਕਿ ਉਹ ਵਡਿਆਈਆਂ ਦਾ ਭੁੱਖਾ ਹੈ। ਸਾਨੂੰ ਨਹੀਂ ਵਡਿਆਈਆਂ ਚਾਹੀਦੀਆਂ ਹੈ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਮਿਲਦੀਆਂ ਨਾ, ਲੱਗੇ ਇਹਨਾਂ ਨੂੰ ਅੱਗ ਵਿੱਚ ਸਾੜ ਦੇਈਏ। ਕਿਉਂ? ਕਿਉਂਕਿ ਇਹ ਅੰਦਰ ਖਾਉਮੇ ਨੂੰ ਜਨਮ ਦਿੰਦੀਆਂ ਨੇ। ਕਿਸੇ ਬੰਦੇ ਨੂੰ ਕਹਿਣਾ ਸ਼ੁਰੂ ਕਰ ਦੋ, ਭਾਈ ਤੂੰ ਇਹ ਕੰਮ ਬਹੁਤ ਸੋਹਣਾ ਕਰਦਾ ਹੈ, ਉਹਨੂੰ ਜਦੇ ਕਰ 10-20 ਬੰਦੇ ਕਹਿ ਦੇਣਗੇ ਭਾਈ ਤੂੰ ਇਹ ਕੰਮ ਬੜਾ ਸੋਹਣਾ ਕਰਦਾ, ਸੱਚ ਜਾਣੀਓ ਉਸਦੇ ਅੰਦਰ ਨੂੰ ਹੰਕਾਰ ਬਣਨਾ ਸ਼ੁਰੂ ਹੋ ਜਾਏਗਾ, ਹਉਮੈ ਉਹਦੇ ਅੰਦਰ ਜਨਮ ਲੈ ਲੇਗੀ ਆਪੇ ਹੀ, ਬਈ ਸ਼ਾਇਦ ਮੇਰੇ ਵਰਗਾ ਕੋਈ ਹੋਰ ਨਹੀਂ ਕਰ ਸਕਦਾ। ਗੱਲ ਤਾਂ ਇਹ ਸੀ ਵੀ ਚੰਗੀ ਗੱਲ ਹੈ, ਜੇਕਰ ਕੋਈ ਵਡਿਆਈ ਕਰੇ ਵੀ ਤਾਂ ਉਸਨੂੰ ਕਹੋ ਭਾਈ

ਬੰਦੇ ਨੇ ਬਸ ਥੋੜਾ ਜਿਹਾ ਕਿਤੇ ਸਾਹਮਣੇ ਜਾਨਵਰ ਆਉਂਦੇ ਜਾਂਦੇ ਚਮਕਣ, ਮੈਂ ਨਾ ਕਿਸੇ ਨੂੰ ਚਮਕ ਜਾਵਾਂ। ਤੇ ਜਿਹੜਾ ਅਪਰਾਧੀ ਬੰਦਾ ਹੁੰਦਾ ਹੈ, ਕਈ ਵਾਰ ਉਹ ਅੱਤ ਤੋਂ ਜ਼ਿਆਦਾ ਨਿਮਰਤਾ ਵਿੱਚ ਆ ਜਾਂਦਾ, ਅੱਤ ਤੋਂ ਜ਼ਿਆਦਾ। ਫਿਰ ਹਉਮੈ ਇਹ ਬੰਦੇ ਨੂੰ ਝੁਕਣ ਨਹੀਂ ਦਿੰਦੀ, ਹਉਮੈ ਦੀ ਆਕੜ ਹੁੰਦੀ ਹੈ। ਫਿਰ ਭਗਤ ਕਬੀਰ ਜੀ ਕਹਿ ਰਹੇ ਨੇ, ਪਿਆਰਿਓ ਤਰੀਕਾ ਤਾਂ ਹੈ, ਉਸ ਦਰਵਾਜ਼ੇ ਦੇ ਵਿੱਚੋਂ ਦੀ ਲੰਘਿਆ ਜਾ ਸਕਦਾ ਹੈ। ਇਹ ਚੰਚਲ ਮਨ, ਇਹ ਹਾਥੀ ਬਣਿਆ ਮਨ, ਇਹ ਨਿਕਲ ਸਕਦਾ, ਕਿਵੇਂ ਨਿਕਲੇਗਾ? ਕਹਿਣ ਲੱਗੇ, ਐਸਾ ਸਤਿਗੁਰ ਜੀ ਮਿਲੈ ਤੁਠਾ ਕਰੇ ਫਸਾਓ। ਇਹ ਭਾਈ ਜੇ ਸੱਚਾ ਸਤਿਗੁਰੂ ਮਿਲ ਪਏ ਨਾ ਕਿਸੇ ਨੂੰ, ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ, ਜੇ ਕਿਸੇ ਨੂੰ ਵੱਡੇ ਭਾਗਾਂ ਨਾਲ ਚੰਗੀ ਕਿਸਮਤ ਨਾਲ ਸਤਿਗੁਰੂ ਮਿਲ ਜਾਵੇ ਤਾਂ ਕਹਿਣ ਲੱਗੇ ਉਹ ਜਿਹੜਾ ਦਰਵਾਜ਼ਾ ਹੈ ਨਾ, ਸਤਿਗੁਰੂ ਜੀ ਉਸਨੂੰ ਮੋਕੜਾ ਕਰ ਦਿੰਦੇ ਨੇ, ਵੱਡਾ ਕਰ ਦਿੰਦੇ ਨੇ। ਕਿਵੇਂ ਕਰਦੇ ਨੇ? ਸਿੱਖਾਂ ਦਾ ਮਨ ਨੀਵਾ, ਬੜੇ ਧਿਆਨ ਦੇਣ ਯੋਗ ਗੱਲ ਹੈ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਮਤ ਨੂੰ ਸਮਝ ਲਓ ਵੀ ਉਹ ਦਰਵਾਜ਼ਾ ਹੈ, ਦਰਵਾਜ਼ਾ ਵੱਡਾ ਹੋ ਗਿਆ। ਤੇ ਮਨ ਜਿਹੜਾ ਹੰਕਾਰਿਆ ਹੋਇਆ ਹਾਥੀ ਬਣਿਆ ਹੋਇਆ ਸੀ, ਅਸਲ ਵਿੱਚ ਇਹ ਮਨ ਛੋਟਾ ਹੋ ਜਾਂਦਾ ਹੈ, ਭਾਵ ਨਿਮਰਤਾ ਵਿੱਚ ਆ ਜਾਂਦਾ ਹੈ। ਤੇ ਫਿਰ ਕੀ ਹੁੰਦਾ ਹੈ? ਕਹਿਣ ਲੱਗੇ ਜਦੋਂ ਸਤਿਗੁਰਾਂ ਨੇ ਉਹ ਦਰਵਾਜ਼ਾ ਹੀ ਵੱਡਾ ਕਰ ਦਿੱਤਾ, ਸਹਿਜੇ ਆਓ ਜਾਓ, ਫਿਰ ਸਹਿਜੇ ਹੀ ਉਹਦੇ ਵਿੱਚੋਂ ਦੀ ਲੰਘਿਆ ਜਾ ਸਕਦਾ ਹੈ। ਭਾਵ ਇਵੇਂ ਕਹਿ ਲਈਏ, ਭਾਵਾਰਥ ਇਹ ਬਣਨਗੇ, ਭਾਈ ਇਹ ਜਿਹੜੇ ਮੋਹ ਮਾਇਆ ਦੇ ਬੰਧਨ ਨੇ, ਇਹ ਜਿਹੜੇ ਹਉਮੈ ਦੇ ਬੰਧਨ ਪਏ ਹੋਏ ਨੇ, ਜੇ ਸਤਿਗੁਰੂ ਮਿਲ ਪਏ, ਸਤਿਗੁਰੂ ਦੇ ਨਾਲ ਮੇਲ ਹੋਵੇ, ਸਤਿਗੁਰੂ ਕਿਰਪਾ ਕਰ ਦੇਣ, ਤਾਂ ਫਿਰ ਇਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਖਲਾਸੀ ਪਾਈ ਜਾ ਸਕਦੀ ਹੈ, ਇਹਨਾਂ ਤੋਂ ਸੁਤੰਤਰ ਹੋਇਆ ਜਾ ਸਕਦਾ ਹੈ। ਫਿਰ ਅੱਗੇ ਕਹਿੰਦੇ ਨੇ, ਅੱਗੇ ਸਲੋਕ ਜਿਹੜਾ ਉਹ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾਨਕ, ਇੱਥੇ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ। ਤੇ ਸੰਬੋਧਨ ਹੈ, ਹੇ ਨਾਨਕ ਅਰਥ ਹੋਣਗੇ, ਹੇ ਨਾਨਕ। ਤੇ ਜਦੋਂ ਸੰਬੋਧਨ ਹੋਵੇ ਉੱਥੇ ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੁੰਦਾ ਹੈ। ਨਾਨਕ

ਇਹ ਜਿਹੜਾ ਨੇਕਾ ਸ਼ਬਦ ਹੈ ਇੱਥੇ ਇਹਦੇ ਅਰਥ ਨੇ ਵੀ ਬਹੁਤ ਛੋਟਾ, ਨਿੱਕਾ ਬਹੁਤ ਛੋਟਾ, ਤੇ ਨਿੱਕਾ ਦਾ ਭਾਵ ਚੰਗਾ ਵੀ ਹੁੰਦਾ। ਨਿੱਕਾ ਫਲਾਣਾ, ਨਿੱਕਾ ਛੋਟਾ, ਨਿੱਕਾ ਛੋਟਾ, ਤੇ ਨਿੱਕੇ ਦੇ ਅਰਥ ਚੰਗਾ ਵੀ ਹੈ। ਗੁਰਬਾਣੀ ਬੜੀ ਕਮਾਲ ਦੀ ਹੈ, ਪ੍ਰਸੰਗ ਚੇਂਜ ਹੋਇਆ, ਅੱਖਰ ਉਹੀ ਹੈ, ਉਹੀ ਬਣਤਰ ਬਿਲਕੁਲ ਅੱਖਰ ਦੀ, ਤੇ ਅਰਥ ਚੇਂਜ ਹੋ ਜਾਂਦੇ ਨੇ। ਪ੍ਰਕਰਣ ਚੇਂਜ ਹੋਣ ਕਰਕੇ, ਪ੍ਰਕਰਣ ਚੇਂਜ ਹੋਇਆ, ਅਰਥ ਚੇਂਜ ਹੋ ਜਾਂਦੇ ਨੇ। ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ, ਉਹਨਾਂ ਨੇ ਵੀ ਇਹ ਸ਼ਬਦ ਨਿੱਕਾ ਵਰਤਿਆ। ਜਰਾ ਜੀਵਨ ਜੋ ਬਣ ਗਿਆ ਕਿਚ ਕੀਆ ਨਾ ਨਿੱਕਾ। ਜਰਾ, ਤੇਰੇ ਤੇ ਬੁਢੇਪਾ ਆ ਗਿਆ, ਤੇਰਾ ਜੀਵਨ ਇਹ ਬੀਤਦਾ ਜਾ ਰਿਹਾ, ਤੂੰ ਕੁਝ ਚੰਗਾ ਕੰਮ ਕੀਤਾ? ਆਪਣੇ ਮਨ ਨੂੰ ਪੁੱਛਿਆ ਕਰੋ, ਆਪਣੇ ਸਰੀਰ ਨੂੰ ਪੁੱਛਿਆ ਕਰੋ। ਜਰਾ ਬੁਢੇਪਾ ਆ ਗਿਆ, ਜਰਾ ਜੀਵਨ ਜੋ ਬਣ ਗਿਆ, ਜੋਬਨ ਵਾਲਾ ਜਿਹੜਾ ਜਵਾਨੀ ਵਾਲਾ ਜੀਵਨ ਸੀ ਉਹ ਚਲਾ ਗਿਆ, ਬੁਢੇਪਾ ਆ ਗਿਆ। ਕਿਚ ਕੀਆ ਨਾ ਨਿੱਕਾ, ਕੋਈ ਚੰਗਾ ਕੰਮ ਤਾਂ ਕੀਤਾ ਨਹੀਂ, ਨਿੱਕਾ ਦਾ ਭਾਉ ਚੰਗਾ। ਇਹ ਜੀਅਰਾ ਨਿਰਮੁਲ ਕੋ ਕੌਡੀ ਲੱਗ ਮਿੱਕਾ। ਇਹ ਤਾਂ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ, ਇਹ ਤਾਂ ਬੜਾ ਕੀਮਤੀ ਸੀ, ਬੜਾ ਅਨਮੋਲ ਸੀ, ਅਮੋਲਕ ਸੀ, ਪਰ ਤੂੰ ਸਮਝਿਆ ਨਾ ਇਸਨੂੰ। ਕੌਡੀਆਂ ਤੇ ਭਾਈ ਨੂੰ ਲਾਲ ਛੱਡਿਆ ਤੂੰ, ਤੇ ਸਤਿਗੁਰੂ ਸੱਚੇ

ਬਚਣ ਦਾ ਜਿਹੜਾ ਉਹ ਦਰਵਾਜ਼ਾ ਹੈ, ਉਹ ਰਾਹ ਹੈ, ਉਹ ਦਰਵਾਜ਼ਾ ਬੜਾ ਹੀ ਛੋਟਾ ਹੈ। ਨਾਨਾ ਹੋਏ ਸੋ ਜਾਏ, ਬਹੁਤ ਹੀ ਛੋਟਾ ਹੈ, ਉਹਦੇ ਵਿੱਚੋਂ ਦੀ ਕਿਵੇਂ ਲੰਘੀ ਆ ਜਾਵੇ। ਹਉਮੈ ਮਨ ਅਸਤੁਲ ਹੈ, ਹਉਮੈ ਦੇ ਅਧੀਨ ਹੋਇਆ ਇਹ ਮਨ, ਇਹ ਬਹੁਤ ਵੱਡਾ ਹੋਇਆ ਪਿਆ, ਬਹੁਤ ਵੱਡਾ ਹੋਇਆ ਪਿਆ।

चित संजम दुख जाए। हउमे दीर्घ रोग है, एक छोटा रोग हुंदा है, एक वड्डा रोग हुंदा है। एक रोग ओ है भी जिदे ते दवाई छेती काम कर जांदी है, वो छेती छेती ठीक हो जांदा। एक रोग बंदे दा लंबा रोग होवे भी इहदा तां लंबा इलाज चलेगा तां जाके ठीक होवेगा। ते सतगुरु जी कहिंदे ने आसा की वार विच कहिंदे ने, कहिण लगे प्यारियो जिहड़ा हउमे दा रोग है इहनू छोटा रोग ना समझिया करो, ਇਹ ਹੰਕਾਰ ਦਾ ਬਹੁਤ ਵੱਡਾ ਰੋਗ ਹੁੰਦਾ ਬੰਦੇ ਨੂੰ। ਜਦੋਂ ਇਹ ਬੰਦੇ ਦੇ ਅੰਦਰ ਪ੍ਰਬਲ ਹੁੰਦਾ, ਬੰਦਾ ਕਿਸੇ ਦੀ ਕਦਰ ਨਹੀਂ ਕਰਦਾ, ਦੂਜਿਆਂ ਦੀ ਕਦੇ ਇੱਜ਼ਤ ਨਹੀਂ ਕਰਦਾ, ਬਸ ਆਪਣੀ ਇੱਜ਼ਤ ਦਾ ਭੁੱਕਾ ਹੁੰਦਾ ਹੈ, ਆਪਣੀ ਵਡਿਆਈ ਦਾ ਭੁੱਕਾ ਹੁੰਦਾ ਹੈ। ਸਾਰੇ ਮੇਰੀ ਕਦਰ ਕਰਨ, ਮੇਰੀ ਗੱਲ ਮੰਨਣ, ਮੈਂ ਕਿਸੇ ਦੀ ਵੀ ਨਾ ਮੰਨਾਂ, ਇਹ ਕੁਝ ਅੰਦਰ ਚਲੀ ਜਾਂਦਾ ਹਉਮੈ ਦੇ ਅਧੀਨ ਹੋਏ ਬੰਦੇ ਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਬੰਦੇ ਦੇ ਵਾਸਤੇ ਰੋਗ ਬਣ ਜਾਂਦਾ ਹੈ, ਤੇ ਰੋਗ ਵੀ ਲੰਮਾ। ਹਉਮੈ ਦੀਰਘ, ਦੀਰਘ ਦਾ ਭਾਵ ਹੈ ਵੱਡਾ ਰੋਗ ਹੈ, ਬਹੁਤ ਵੱਡਾ ਰੋਗ ਹੈ। ਪਰ ਕਹਿਣ ਲੱਗੇ ਦਾਰੂ ਪੀ ਇਸ ਮਾਹੇ, ਇਸ ਸਰੀਰ ਦੇ ਅੰਦਰ ਹੀ ਹੈ ਹਉਮੈ ਦਾ ਰੋਗ, ਬਾਹਰ ਨਹੀਂ ਹੈ। ਬਾਹਰ ਤਾਂ ਕਿਤੇ ਨਜ਼ਰ ਨਹੀਂ ਆਉਂਦਾ, ਕਿਤੇ ਬਾਹਰ ਹੁੰਦਾ ਤਾਂ ਬੰਦਾ ਇਲਾਜ ਕਰਾ ਲੈਂਦਾ। ਕਿਸੇ ਡਾਕਟਰ ਨੂੰ ਕਹੋ ਭਾਈ ਤੂੰ ਇੱਕ ਕੰਮ ਕਰ, ਤੂੰ ਬਹੁਤ ਵੱਡਾ ਡਾਕਟਰ ਹੈ, ਵੀ ਸਾਡੇ ਕਿਸੇ ਬੰਦੇ ਨੂੰ ਹਉਮੈ ਦਾ ਰੋਗ ਹੈ, ਵੀ ਤੂੰ ਠੀਕ ਕਰ ਦੇ। ਉਹ ਕਰ ਦੇਗਾ? ਨਹੀਂ ਕਰੇਗਾ, ਕਿਉਂਕਿ ਹਉਮੈ ਦਾ ਰੋਗ ਦੀ ਦਵਾਈ ਉਹਦੇ ਕੋਲ ਹੈ ਹੀ ਨਹੀਂ। ਇਹ ਦਵਾਈ ਤਾਂ ਜੇ ਕਿਤੇ ਲੈਣੀ ਹੈ ਤਾਂ ਗੁਰਬਾਣੀ ਨੂੰ ਵੀ ਪੁੱਛੀ ਵੀ ਕਿੱਥੋਂ ਲੈਣੀ ਪਏਗੀ। ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਜਿਹੜਾ ਸਤਿਗੁਰੂ ਹੈ ਉਹ ਬਹੁਤ ਵੱਡਾ ਵੈਦ ਹੈ, ਵੱਡੇ ਵੱਡੇ ਰੋਗਾਂ ਦੀ ਦਵਾਈ ਦੇ ਕੇ ਠੀਕ ਕਰ ਦਿੰਦਾ। ਤੇ ਦਵਾਈ ਕੀ ਹੈ? ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਨਾਮ ਰੂਪੀ ਦਵਾਈ ਸਤਿਗੁਰੂ ਜੀ ਮੂੰਹ ਚ ਪਾ ਦਿੰਦੇ ਨੇ, ਭਾਓ ਉਹਨਾਂ ਦੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ, ਪਰਮਾਤਮਾ ਦੀਆਂ ਬੜੀਆਂ ਨਿਕਲਦੀਆਂ ਨੇ। ਉਹ ਦਵਾਈ ਹੈ, ਪਰਮਾਤਮਾ ਦਾ ਨਾਮ ਦਵਾਈ ਹੈ। ਹਉਮੈ ਦੀਰਘ ਰੋਗ ਹੈ, ਇਹ ਰੋਗ ਅੰਦਰ ਹੈ ਪਰ ਦਵਾਈ ਵੀ ਇਸਦੇ ਅੰਦਰ ਹੀ ਹੈ। ਨਾਮ ਨੂੰ ਵੀ ਅੰਦਰ ਹੀ ਟਿਕਾਣਾ ਪਏਗਾ। ਦਾਰੂ ਦਾ ਭਾਉ ਦਵਾ, ਦਵਾ ਵੀ ਅੰਦਰ ਹੀ ਹੈ। ਸਿਮਰਨ ਅੰਦਰੋਂ ਹੀ ਕਰਨਾ ਪਿਆਰਿਆਂ, ਤੂੰ ਮਨ ਲਗਾ ਕੇ ਕਰਨਾ ਹੈ, ਹਿਰਦੇ ਵਿੱਚੋਂ ਤੇਰੀ ਆਵਾਜ਼ ਆਵੇ। ਕਿਰਪਾ ਕਰੇ ਜੇ ਆਪਣੀ ਤਾਂ ਜਾਏਗਾ ਇਹ ਰੋਗ। ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰ ਦੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਜਦੋਂ ਬੰਦਾ ਕਰਨ ਲੱਗ ਪੈਂਦਾ ਹੈ ਤੇ ਕਹਿਣ ਲੱਗੇ ਪਿਆਰੀਓ ਤਾਂ ਇਹ ਰੋਹਮੈ ਦਾ ਰੋਗ ਦੂਰ ਹੁੰਦਾ ਹੈ। ਨਾਨਕ ਕਹਿ ਸੁਣੋ ਜਨੋ, ਨਾਨਕ ਕਹਿੰਦਾ ਹੈ ਇਹ ਸੰਤ ਜਨੋ ਤੁਸੀਂ ਮੇਰੀ ਗੱਲ ਸੁਣੋ, ਇਤ ਸੰਜਮ ਦੁੱਖ ਜਾਏ, ਇਹ ਜਿਹੜਾ ਹਉਮੈ ਦਾ ਦੁੱਖ ਹੈ ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਇਹ ਦੂਰ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰਦਾ ਹੈ, ਗੁਰੂ ਦੇ ਉਪਦੇਸ਼ ਰਾਹੀਂ ਆਪਣਾ ਜੀਵਨ ਜਿਉਂਦਾ ਹੈ, ਇਹ ਹਉਮੈ ਦਾ ਰੋਗ ਇਹਦਾ ਦੂਰ ਹੋਈ ਜਾਂਦਾ ਹੈ। ਇਹ ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰ ਮਿਲਿਆ ਹਉਮੈ ਗਈ। ਤੀਜੇ ਪਾਤਸ਼ਾਹ ਕਹਿਣ ਲੱਗੇ ਜਦੋਂ ਚੰਗੇ ਭਾਗਾਂ ਨਾਲ ਕਿਸੇ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਵੇ ਫਿਰ ਇਹ ਹਉਮੈ ਦੂਰ ਹੁੰਦੀ ਹੈ। ਜੋਤ ਰਹੀ ਸਭ ਆਏ, ਪਰਮਾਤਮਾ ਦੀ ਜੋਤ ਭਾਉ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਹ ਜੀਉ ਸਦਾ ਮੁਕਤ ਹੈ ਸਹਿਜੇ ਰਿਹਾ ਸਮਾਏ। ਫਿਰ ਇਹ ਜੀਵ ਆਤਮਾ, ਇਹ ਜਿੰਦ, ਇਹ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਂਦਾ ਹੈ। ਇਹ ਕਹਿਣ ਲੱਗੇ ਸਹਿਜੇ ਰਿਹਾ ਸਮਾਏ, ਆਤਮਕ ਅਡੋਲਤਾ ਵਿੱਚ ਟਿਕ ਕੇ ਸਹਿਜੇ ਹੀ ਪਰਮਾਤਮਾ ਵਿੱਚ ਲੀਨਤਾ ਬਣ ਜਾਂਦੀ ਹੈ। ਫਿਰ ਇਸ ਨੂੰ ਸਮਝ ਆਉਂਦੀ ਹੈ, ਪ੍ਰਭ ਸੰਸਾਰ ਉਪਾਏ ਕਹਿ ਵਸ ਆਪਣੇ ਕੀਤਾ। ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮਿਤਾ। ਜੇ ਕਿਤੇ ਗਿਣਤੀ ਮਿਣਤੀ ਕਰਦੇ ਰਹੀਏ
ਮਾਇਆ ਦੇ ਚੱਕਰਾਂ 'ਚ ਹੀ ਪਈਏ ਰਹੀਏ, ਮਾਇਆ ਦੀ ਵਿਚਾਰਾਂ ਕਰਦੇ ਰਹੀਏ ਵੀ ਕਿਵੇਂ ਆਵੇਗੀ। ਤੇ ਫਿਰ ਕਹਿਣ ਲੱਗੇ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਫਿਰ ਤਾਂ ਬਸ ਇਸ ਮਾਇਆ ਦੇ ਅਧੀਨ ਹੋਇਆ ਮਨੁੱਖ ਇਹ ਭਰਮਾਂ ਵਿੱਚ ਹੀ ਪਿਆ ਰਹਿੰਦਾ ਹੈ, ਭਟਕਦਾ ਹੀ ਰਹਿੰਦਾ ਹੈ। ਸਤਿਗੁਰ ਮਿਲਿਆ ਜੀਵਤ ਮਰੈ ਬੁੱਝ ਸੱਚ ਸਮਿਤਾ। ਸਤਿਗੁਰੂ ਦੇ ਮਿਲਾਪ ਨਾਲ ਜੀਵਤ ਮਰੈ, ਜੀਉਂਦੇ ਜੀ ਮਰ ਜਾਣਾ, ਆਪਣੀ ਹਉਮੈ ਨੂੰ ਉਹ ਮਨੁੱਖ ਮਾਰ ਲੈਂਦਾ ਹੈ। ਫਿਰ ਸਮਝ ਆਉਂਦੀ ਹੈ, ਫਿਰ ਉਹ ਸੱਚ ਵਿੱਚ ਸਮਾ ਜਾਂਦਾ ਹੈ, ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਸ਼ਬਦੇ ਹਉਮੈ ਖੋਈਐ ਹਰ ਮੇਲ ਮਿਲਿਤਾ। ਗੁਰੂ ਦਾ ਸ਼ਬਦ ਮਨੁੱਖ ਦੀ ਹਉਮੈ ਨੂੰ ਖਤਮ ਕਰ ਦਿੰਦਾ ਹੈ ਤੇ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਹੈ। ਸਭ ਕਿਜ ਜਾਣੈ ਕਰੇ ਆਪ, ਕਿਉਂਕਿ ਸਮਝ ਆ ਗਈ, ਗੁਰੂ ਦੇ ਸ਼ਬਦ ਨੇ ਸਮਝ ਇਹ ਬਖਸ਼ੀ ਕਿ ਸਭ ਕਿਜ ਜਾਣੈ, ਪਰਮਾਤਮਾ ਸਭ ਕੁਝ ਜਾਣਦਾ ਹੈ। ਕਰੇ ਆਪ, ਜੋ ਵੀ ਕੁਝ ਹੁੰਦਾ ਹੈ ਸੰਸਾਰ ਵਿੱਚ ਉਹ ਪਰਮਾਤਮਾ ਆਪ ਹੀ ਕਰ ਰਿਹਾ ਹੈ। ਕਹਿਣ ਲੱਗੇ ਆਪੇ ਵਿਗਸਿਤਾ, ਤੇ ਆਪਣੇ ਕਿੱਤੇ ਨੂੰ ਦੇਖ ਕੇ ਉਹ ਪਰਮਾਤਮਾ ਆਪ ਹੀ ਖੁਸ਼ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਖਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੈ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾਂਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਉਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਨ ਸੁਕੋਆ ਤਿਤ ਕਰ ਅਨਹਦ ਵਾਜੇ।

0: ਸ਼੍ਰੀ ਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਬਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਚ ਹੈ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਇਸ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਹਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਕਹਿ ਵਸ ਆਪਣੈ ਕੀਤਾ ਗਣਤ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸੱਚ ਸਮੀਤਾ ਸ਼ਬਦੇ ਹਮੈ ਖੋਈਐ ਹਰ ਮੇਲ ਮਿਲੀਤਾ।

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰਮ ਕਰੋ ਗੁਰੂ ਸਿੱਖੀ ਜੀਵਨ ਨਾਮਦਾਨ ਬਖਸ਼ਣ। ਆਉਣ ਵਾਲੇ ਐਤਵਾਰ 17 ਤਰੀਕ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅਮਰ ਸੰਚਾਰ ਹੋ ਰਹੇ ਹਨ। ਸਵੇਰੇ 9-10 ਵਜੇ ਦੇ ਕਰੀਬ ਅਮਰ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ, ਅਮਰ ਦਾਤ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਗੁਰਦੁਆਰਾ ਸਾਹਿਬ ਹੇਵੜ ਵਿਖੇ ਨਾਮ ਲਿਖਾ ਸਕਦੇ ਹੋ। ਸਮੇਂ ਸਿਰ ਪਹੁੰਚ ਕੇ ਲਗਭਗ ਸਵੇਰੇ 9 ਵਜੇ ਅਮਰ ਸੰਚਾਰ ਹੋਣੇ ਹਨ। 5 ਪੈਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ ਜੀ। ਆਉਣ ਵਾਲੇ 18 ਤਰੀਕ ਨੂੰ ਆਉਣ ਵਾਲੇ ਸੋਮਵਾਰ ਤੋਂ ਅਗਲੇ ਹਫ਼ਤੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਪੰਦੇ ਸਤਿਕਾਰ ਜੋ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆ ਰਹੇ ਹਨ ਕਥਾ ਲਈ, ਸ਼ਾਮ ਦੇ ਦੀਵਾਨਾਂ ਵਿੱਚ ਸਮਾਂ ਉਹਨਾਂ ਦਾ 8-9 ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ ਜਹਾਜ਼ ਨੂੰ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਇੱਥੇ ਮੇਰੇ ਤੋਂ ਦੀਵਾਨ ਦੀ

ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ

ਕੋਇ ਮਨਮੁਖ ਮੂੜ ਅਗਿਆਨੀ ਕਹੀਐ ਤਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ।

ਧੁਰ ਮਾਇਤਕ ਭਾਗ ਲਖੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਬਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਬਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੇ ਧਰੇ ਉਹਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੇ ਖੜਗ ਜੋਰ ਪ੍ਰਾਕੋਏ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੋਸ ਜੀਵਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦੇ ਤੁਖ ਸੰਮਦੀ ਆਪ ਖਹਿੰਦੀ ਖੈਰ ਦਵਟੀਐ ਹੋਵੈ ਸਿਵ ਤੁਖ ਸੰਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੇ ਕਿਨ ਉਵਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰ ਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਧ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲੈ ਹੋਏ ਜੰਗਾਲੀ ਦਰ ਦੁਰਵੇ ਸਖ ਸਮਦਾਇ ਨੈ ਸੱਚਾ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਪਤ ਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ ਨਾਨਕ ਈਸਰ ਜਗਨਾਥ ਉੱਚ ਹੱਦੀ ਵੈਣ ਵਿਰ ਕਿਉਂ ਮਾ ਧਾਣਾ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜਕਿਓਨ ਚੌਧੈ ਰਤਨ ਕਾਲਿਆਨ ਕਰ ਆਵਾ ਗੌਣ ਚਿਲਕਿਓਨ ਕੁਦਰਤ ਐਵੇ ਖਾਲੀਅਨ ਜਿਨ ਐਵਡ ਪੇਡ ਠਿਣਕਿਓਨ ਲਹਿਣੇ ਧਰੇ ਉਹਨੂੰ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸੁਦੋਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ ਬਰਿਆ ਦਰਗ ਹੈ ਗੁਰੂ ਕੀ ਕੁਦਰਤੀ ਨੂਰ ਜਿਰਸੋ ਹਾਥ ਨ ਲੱਭਈ ਤੂੰ ਉਹ ਠਰੂਰ ਨੌ ਨਿਤ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵਹੀਆਂ ਚੂਰ ਨੇੜੇ ਦਿਸੈ ਮਾਤ ਲੋਕ ਤੁਰ ਸੁੱਜਿਆ ਦੂਰ ਫੇਰ ਵਸਾਇਆ ਫੇਰ ਆਨ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਾਧਾਨ ਚੌਦਹ ਰਤਨ ਕਾਲਿਆਨ ਕੀ ਤੋਨ ਚਾਣ ਆਣ ਘੋੜਾ ਕੀ ਤੋ ਸਹਿਜ ਦਾ ਜਦ ਕੀ ਉਹ ਪਲਾਣ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲਬ ਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤੋਂ ਖੇਤ ਜਮਾਇਓ ਸਤੋ ਛਾਵਾਨ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ ਚਾਰੇ ਕੁੰਡਾਂ ਸੁੱਜਿਓ ਸੋ ਮਨ ਮੈਂ ਸ਼ਬਦ ਪਰਵਾਨ
ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਆਓ ਤਰਿਆ ਆਓ ਤਾਰ ਲੈ ਸੋ ਪੁਰਖ ਸੁਜਾਨ ਝੱਖੜ ਵਾਓ ਨਾ ਡੋਲਹੀ ਪਰਬਤ ਮੇਰਾਨ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾਹੀ ਸੱਚੇ ਪਾਤ ਸਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ ਸਿੱਖੀ ਅਤਾ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹਜੁਗੀ ਪੰਚੈਨ ਆਪੇ ਹੋਆ ਆਪੀ ਨੈ ਆਪ ਸਾਜਿਓ ਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰਵਾ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੈ ਚੰਦੋਆ ਉਗ ਬਣਾਉ ਤੈ ਆਥ ਬਣਾਉ ਚਹੁ ਚੱਕੀ ਕੀ ਅਨਲੋਆ

ਨਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਉ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਇਆ ਕਲਾਲਨ ਲਾਹਨ ਮੇਲੋ, ਗੁਰ ਕਾ ਸ਼ਬਦ ਗੁੜ ਕੀ ਨਰੇ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ, ਕਾਟ ਕਾਟ ਕਸ ਦੀਨ ਰੇ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾ ਕੋ ਜਪ ਤਪ ਦਿਓ ਦਲਾਲੀ ਰੇ। ਏਕ ਬੂੰਦ ਭਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ ਰਹਾਓ। ਭਵਨ ਚਤੁਰ ਦਸ ਭਾਠੀ ਕੀਨੀ, ਬ੍ਰਹਮ ਅਗਨ ਤਨ ਜਾਰੀ ਰੇ। ਮੁਦਰਾ ਮਦਕ ਸਹਿਜ ਧੁਨ ਲਾਗੀ, ਸੁਖ ਮੁਨ ਪੋਚਨ ਹਾਰੀ ਰੇ। ਤੀਰਥ ਵਰਤ ਨੇਮ ਸੁਚ ਸੰਜਮ, ਰਬ ਸਸ ਗਹਿਣ ਦਿਓ ਰੇ। ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪਿਓ ਰੇ। ਨਿਜਰ ਤਹਾਰ ਚੁਆ ਅਤ ਨਿਰਮਲ, ਇਹ ਰਸ ਮਨੁਆ ਰਤੋ ਰੇ। ਕਹਿ ਕਬੀਰ ਸਗਲੇ ਮਤ ਛੂਛੇ, ਇਹ ਮਹਾਰਸ ਸਚੋ ਰੇ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਭਉ ਭਾਠੀ ਮਨ ਤਾਰਾ। ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਓਦੂ ਮੇਰਾ ਮਨ ਮਤਵਾਰਾ, ਉਨ ਮਦ ਚੜਾ ਮਦਨ ਰਸ ਚਾਖਿਆ, ਤਿਰ ਭਵਨ ਭਇਆ ਉਜਿਆਰਾ ਰਹਾਓ। ਦੋਇ ਪਰ ਜੋਰ ਰਸਾਈ ਪਾਠੀ, ਪੀਓ ਮਹਾਰਸ ਭਾਰੀ। ਕਾਮ ਕ੍ਰੋਧ ਦੋਇ ਕੀ ਹੈ ਜਲੇਤਾ, ਛੂਟ ਗਈ ਸੰਸਾਰੀ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰ ਤੇ ਸੁਧ ਪਾਈ। ਦਾਸ ਕਬੀਰ ਤਾਸ ਮਦ ਮਾਤਾ, ਉਚਕ ਨ ਕਬਹੁ ਜਾਈ।

ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪਾਇਹਾਰੀ ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜੈ ਸਿਮਰਨ ਹੋਏ ਮੁਕਤ ਦੁਆਰ ਜਾਏ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ ਬਜਾਵਹਿ ਤੂਰ ਅਨਹਦ ਸ਼ਬਦ ਸਦਾ ਭਰ ਅਨਹਦ ਵਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਜੈ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਭਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜੈ ਸਿਮਰਨ ਕਰਹਿ ਤੂੰ ਕੇਲ ਦੀਪਕ ਬਾਂਧ ਧਰਿਓ।

ਸਿਮਰਨ ਰਖ ਕੰਠ ਪਰੋਈ, ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਗੁਰ ਪ੍ਰਸਾਦੀ ਉਤਰ ਹੈ ਭਾਰ, ਜੈ ਸਿਮਰ ਨਾਹੀ ਤੋਹ ਕਾਨ, ਮੰਦਰ ਸੋਭ ਹੈ ਪਟੰਬਰ ਤਾਨ, ਸੇਜ ਸੁਖਾਲੀ ਬਿਕਸੈ ਜੀਓ, ਸੋ ਸਿਮਰਨ ਤੂੰ ਅਨਦਿਨ ਪੀਓ, ਜੈ ਸਿਮਰਨ ਤੇਰੀ ਜਾਏ ਬਲਾਏ, ਜੈ ਸਿਮਰਨ ਤੁਝ ਪੋਹੈ ਨਾ ਮਾਏ, ਸਿਮਰ ਸਿਮਰ ਹਰ ਹਰ ਮਨ ਗਾਈਐ, ਇਹੋ ਸਿਮਰਨ ਸਤਿਗੁਰ ਤੇ ਪਾਈਐ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਰਾਸ, ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ, ਜੈ ਸਿਮਰਨ ਨਾਹੀ ਤੁਝ ਭਾਰ, ਸੋ ਸਿਮਰਨ ਰਾਮ ਨਾਮ ਆਧਾਰ, ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸਕੇ ਆਗੇ ਤੰਤ ਨਾ ਮੰਤ, ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਧ ਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ, ਜਬ ਨਖ ਸਿੱਖ ਇਹੋ ਮਨ ਚੀਨਾ, ਤਬ ਅੰਤਰ ਮੱਜਣ ਕੀਨਾ।

ਜੋਤੀ ਅੰਤਰ ਧਰਿਆ ਪਸਾਰ ਰਹਾਉ। ਹੀਰਾ ਦੇਖ ਹੀਰੇ ਕਰੋ ਆਦੇਸ਼, ਕਹਿ ਕਬੀਰ ਨਿਰੰਜਨ ਅਲੇਖ, ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ, ਨਿਗਮ ਹੁਸ਼ਿਆਰ ਪਹਰੂਆ, ਦੇਖਤ ਜਮ ਲੈ ਜਾਈ ਰਹਾਉ। ਨੀਮ ਪਯੋ ਆਂਬ, ਆਂਬ ਪਯੋ ਨੀਂਬਾ, ਕੇਲਾ ਪਾਕਾ ਚਾਰ, ਨਾਲੀਏਰ ਫਲ ਸੇਵਰ ਪਾਕਾ, ਮੂਰਖ ਮੁਗਧ ਗਵਾਰ, ਹਰ ਭਇਓ ਖਾਂਡ, ਰੇਤ ਮਹਿ ਬਿਖਰਿਓ, ਹਸਤੀ ਚੁਣਿਓ ਨਾ ਜਾਈ, ਕਹਿ ਕਮੀਰ ਕੁਲ ਜਾਤ ਪਾਂਤ ਤਜ, ਚੀਟੀ ਹੋਏ ਚੁਨ ਖਾਈ, ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੀਲੇ ਕਾਗਦ ਕਾਟੀਲੇ ਗੂਡੀ, ਆਕਾਸ ਮੱਧੇ ਭਰਮੀ ਅਲੇ, ਪੰਜ ਜਨਾ ਸਿਉਂ ਬਾਤ ਬਤਊਆ, ਚੀਤ ਸਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਉ। ਆਨੀ ਲੇ ਕੁੰਭ ਭਰਾਈ ਲੇ ਊਦਕ, ਰਾਜਕੁਆਰ ਪਰੰਦਰੀਏ, ਹਸਤ ਬਨੋਦ ਵਿਚਾਰ ਕਰਤੀ ਹੈ, ਚੀਰ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਬਨ ਛਾਡੀ ਅਲੇ, ਪਾਂਚ ਕੋਸ ਪਰ ਗਊ ਚਰਾਬਤ, ਚੀਰ ਸੋ ਬਛਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਨਹੋ ਤਲੋਚਨ, ਬਾਲਕ ਪਾਲਨ ਪੌਡੀ ਅਲੇ, ਅੰਤਰ ਬਾਹਰ ਕਾਜ ਵਿਰੁਧੀ, ਚੀਰ ਸੋ ਬਾਰਕ ਰਾਖੀ ਅਲੇ, ਵੇਦ ਪੁਰਾਣ

ਕਵਨ ਕਹਾਂ ਤੇ ਆਇਆ। ਰਾਮ ਕੋਇ ਨ ਕਿਸਹੀ ਕੇਰਾ, ਜੈਸੇ ਤਰਬਰ ਪੰਖ ਬਸੇਰਾ ਰਹਾਉ। ਚੰਦ ਨ ਹੋਤਾ ਸੂਰ ਨ ਹੋਤਾ, ਪਾਣੀ ਪਵਨ ਮਲਾਇਆ। ਸਾਸ਼ਤ ਨ ਹੋਤਾ ਬੇਦ ਨ ਹੋਤਾ, ਕਰਮ ਕਹਾਂ ਤੇ ਆਇਆ। ਖੇਚਰ ਭੂਚਰ ਤੁਲਸੀ ਮਾਲਾ, ਗੁਰ ਪ੍ਰਸਾਦੀ ਪਾਇਆ। ਨਾਮਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ। ਰਾਮ ਕਲੀ ਘਰ ਦੂਜਾ, ਬਾਨਾਰਸੀ ਤਪ ਕਰੈ, ਉਲਟ ਤੀਰਥ ਮਰੈ, ਅਗਨ ਦਹੈ, ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਦੀਜੈ। ਰਾਮ ਨਾਮ ਸਰ ਤਉ ਨ ਪੂਜੈ, ਛੋੜ ਛੋੜ ਰੇ ਪਾਖੰਡੇ ਮਨ, ਕਪਟ ਨ ਕੀਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹਾਉ। ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕੇਦਾਰ ਨਹਾਈਐ, ਗੋਮਤੀ ਸਹਿਸ ਗਊ ਦਾਨ ਕੀਜੈ, ਕੋਟ ਜੋ ਤੀਰਥ ਕਰੈ, ਤਨ ਜੋ ਹਵਾਲੇ ਗਾਰੈ, ਰਾਮ ਨਾਮ ਸਰ ਤਉ ਨ ਪੂਜੈ। ਆਸ ਦਾਨ, ਗਜ ਦਾਨ, ਸਹਿਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਮਨਹਿ ਨ ਕੀਜੈ ਰੋਸ, ਜਮਹਿ ਨ ਦੀਜੈ ਦੋਸ, ਨਿਰਮਲ ਨਿਰਵਾਨ ਪਦ ਚੀਨ ਲੀਜੈ।

ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸਹ ਨਾ ਪਰਸੈ ਦੇਵ ਸੰਸਾ ਗਾਂਠ ਨਾ ਛੂਟੈ ਕਾਮ ਕ੍ਰੋਧ ਮਦ ਮਤਸਰ ਇਨ ਪੰਜ

ਬੁੱਧ ਕਵਹਿ ਨਾਨਾ ਸੀ, ਕੌਰਵ ਦਾਸ ਸਵੈ ਨਹੀਂ ਸਮਝਸ, ਭੂਲ ਪਰੇ ਜੈਸੇ ਬਾਉਰੇ। ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਧਨ ਮੋਰੇ, ਰਾਮਕਲੀ ਬਾਣੀ ਬੇਣੀ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੜਾ ਪਿੰਗਲਾ ਔਰ ਸੁਖ ਮਨਾ, ਤੀਨ ਬਸੈ ਇਕਠਾਈ। ਬੇਣੀ ਸੰਗਮ ਤਹਿ ਪਰਾਗ, ਮਨ ਮੱਜਨ ਕਰਹਿ ਤਥਾਈ। ਸੰਤ ਹੋ ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਉ। ਦੇਵ ਸਥਾਨੈ ਕਿਆ ਨਿਸ਼ਾਨੀ, ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਤਹਿ ਚੰਦਨ ਸੂਰਜ ਪਾਉਣ ਨ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨ ਅੰਤਰ ਭੀਜੈ। ਇਸ ਕਲਾ ਜੋ ਜਾਣੈ ਭਿਓ, ਭੇਟੈ ਤਾਸ ਪਰਮ ਗੁਰ ਦੇਓ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਉਪਰ ਹਾਟ ਹਾਟ ਪਰ ਆਲਾ, ਆਲੇ ਪੀਤਰ ਥਾਤੀ। ਜਾਗਤ ਰਹਿ ਸੋ ਕਭੁ ਨ ਸੋਵੈ, ਤੀਨ ਤਲੋਕ ਸਮਾਧ ਪਲੋਵੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮਹਿਗਾ ਹੈ। ਜਾਗਤ ਰਹਿ ਨ ਅਲੀਆ ਭਾਖੈ, ਪੰਚੋ ਇੰਦਰੀ ਬਸ ਕਰ ਰਾਖੈ। ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ।

ਗੋ ਹੈ। ਮਾਹਿਤਕ ਪਦਮ ਦਵਾ ਲੈ ਮਣੀ, ਮਾਹੀ ਨਿਰੰਜਨ ਤਿਰ ਭਵਨ ਧਣੀ, ਪੰਜ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਨ ਗਾਜੇ, ਦਲ ਮਲ ਦੈਤੋ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ।

ਨਿਰਵੈਰੰ ਅਕਾਲ ਮੂਰਤ ਅਯੂਨੀ ਸੈ ਭੰ ਗੁਰ ਪ੍ਰਸਾਦ ਮੇਰੇ ਮਨ ਜਪ ਅਹਿਨਸ ਨਾਮ ਹਰੇ ਕੋਟ ਕੋਟ ਦੋਖ ਬਹੁ ਕੀਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੈ ਆਰਾਧ ਹੈ ਸੇਵਕ ਭਾਏ ਖਰੇ ਕਿਲ ਬਿਖ ਦੋਖ ਗਏ ਸਭ ਨੀਕਰ ਜਿਉਂ ਪਾਣੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੈ ਮੁਖ ਬੋਲੈ ਨਰ ਨਰ ਹਰੇ ਪੰਜ ਦੋਖ ਅਸਾਧ ਨਗਰ ਮਹਿ ਇੱਕ ਖਿਨ ਪਲ ਦੂਰ ਕਰੇ ਬੜ ਭਾਗੀ ਹਰ ਨਾਮ ਧਿਆਵੈ ਹਰ ਕੇ ਭਗਤ ਹਰੇ ਤਿੰਨ ਕੀ ਸੰਗਤ ਦੇਹ ਪ੍ਰਭ ਜਾਚੋ ਮੈਂ ਮੂੜ ਮੁਗਧ ਨਿਸਤਾਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸਰਨ ਪਰੇ ਜਨ ਨਾਨਕ ਜਨ ਤੁਮਰੀ ਸਰਨ ਆਈ ਹਰ ਰਾਖੋ ਲਾਜ ਹਰੇ।

ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੁੱਖ ਦਲਲੇ ਵਿੱਚ ਦੇਹੀ ਦੋਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੇਤ ਲਗਾਹੀ ਜਿਉਂ ਦੇਖੈ ਸਸ ਕਮਲੇ ਉਨ ਵੈ ਘਨ ਘਨ ਘਨ ਹਰ ਗਰਜੈ ਮਨ ਬਿਗਸੈ ਮੋਰ ਮੁਰਲੇ ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵੈ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਿਗੁਰ ਚਰਨ ਪਖੇ ਰਹਾਉ ਊਤਮ ਜਗਨਾਥ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੂੰ ਵੱਡ ਪੁਰਖ ਦੀਨ ਦੁਖ ਭੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਹੇ ਗੁਰ ਸਤਿਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਣ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗਣਿਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕਉ ਤੁਮ ਹਰ ਰਾਖੋ ਸੁਆਮੀ ਸਭ ਤਿਨ ਕੇ ਪਾਪ ਕਿਰਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਣਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗ ਲਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨ ਗੇ ਤੁਮ ਸਰਨਾਗਤ ਪ੍ਰਤ ਪਾਲਕ ਸੁਆਮੀ ਹਮ ਰਾਖੋ ਵੱਡ ਪਾਪ ਅਗੇ ਤੁਮਰੀ ਸੰਗਤ ਹਰ ਕੋ ਨਾ ਉਧਰਿਓ ਪ੍ਰਭ ਕੀਏ ਪਤਦ ਪਵਗੇ ਗੁਣ ਗਾਵਤ ਛੀਪਾ ਦੁਸ਼ਟਾਰਿਓ ਪ੍ਰਭ ਰਾਖੀ ਪੈਜ ਜਨ ਗੇ ਜੋ ਤੁਮਰੇ ਗੁਣ ਗਾਵੈ ਸੁਆਮੀ ਹਾਂ ਬਾਲ ਬਾਲ ਬਲ ਤਿਨ ਗੇ ਭਵਨ ਭਵਨ ਪਵਿੱਤਰ ਸਭ ਕੀਏ ਜੈ ਧੂਰ ਪਰੇ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੁਮ ਵੱਡ ਵੱਡ ਪੁਰਖ ਬੜਗੇ ਜਨ ਨਾਨਕ ਕਹੁ ਦਇਆ ਪ੍ਰਭ ਧਾਰੋ ਹਮ ਸੇਵਹਿ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਕਿਲ ਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੁਨੇ ਤੁਮਰੀ ਉਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨ ਸਕੈ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੋਲ ਖੁਲਨੇ ਜਿਉ ਜਲ ਕੁੰਚਰ ਤੰਦੂਆ ਬੰਧਿਓ ਹਰ ਚੇਤਿਓ ਮੋਖ ਮੁਖਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗਨੇ ਤੁਮਰੀ ਥਾਹ ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਬਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਭਣੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸੁਆਮੀ ਸਭ ਧਿਆਵੈ ਹਰ ਰੁੜਨੇ ਜਿਨ ਕੋ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੇ ਇਹੋ ਪ੍ਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸਲਲ ਸਲਲ ਉਠੈ ਬਹੁ ਲਹਿਰੀ ਮਿਲ ਸਲਲ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰਕ ਕੌਰਿਦ ਉਸਤ ਧਾਰੋ ਹਮ ਕਰਹਿ ਪ੍ਰਭੂ ਸਿਮਰਣੇ

ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇ ਨਰਵਾਲ ਸਭ ਦਾਲ ਦੁਪੰਜ ਦੁੱਖ ਦਾਲ ਹਰ ਹੋ ਹੋ ਹੋ ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ

ਹਰ ਆਪ ਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦੋ ਆਨੰਦ ਪਏ। ਹਰ ਆਪ ਤੇ ਸੁਨੇ ਮੇਰੇ ਲਾਲ, ਹਰ ਲਾਲ ਜਨ ਨਾਨਕ ਹਰ ਹਰ ਮਿਲੇ, ਭਏ ਗਲਤਾਨ ਹਾਲ, ਨਿਹਾਲ ਨਿਹਾਲ ਨਟ ਮਹੱਲਾ ਚੌਥਾ। ਮਨ ਮਿਲ ਸੰਤ ਸੰਗਤ ਸੁਭ ਬੰਤੀ, ਸੁਨ ਅਕਥ ਕਥਾ ਸੁਖ ਬੰਤੀ, ਸਭ ਕੇ ਲਿਖ ਪਾਪ ਲਹੰਤੀ, ਹਰ ਹੋ ਹੋ ਹੋ ਲਿਖਤ ਲਿਖੰਤੀ ਰਹਾਓ। ਹਰ ਕੀਰਤ ਕਲਯੁਗ ਵਿੱਚ ਉਤਮ, ਮਤ ਕੋਰ ਮਤ ਕਥਾ ਭਜੰਤੀ, ਜਿਨ ਜਨ ਸੁਣੀ ਮੰਨੀ ਹੈ, ਜਿਨ ਜਨ ਤਿਸ ਜਨ ਕਹਿ ਹਾਂ ਕੁਰਬਾਨੰਤੀ। ਹਰ ਅਕਾਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੂਖ ਲਹੰਤੀ, ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ, ਜਪ ਹਰ ਹਰ ਹਰ ਹੋਵੰਤੀ।

ਸੋ ਹਰ ਜਨ ਹੈ ਭਲ ਭਾਲ ਹਰ ਹੋ ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਨਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰਹੋ ਜਿਸ ਪੁਰਖ ਬਧਾਤੇ ਸੋ ਸਦਾ ਸਦਾ ਤੁਦ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਣੀ ਰੀਝਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਮਨ ਪਾਇਓ ਹਰ ਗੁਣ ਸਦ ਹੀ ਗਾਵੈ ਦੇਖਿਓ ਆਚਾਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ

ਅਲਹ ਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ ਰਹਾਉ। ਆਗਿਆ ਮਾਨ ਜਾਨ ਸੁਖ ਪਾਇਆ, ਸੁਨ ਸੁਨ ਨਾਮ ਤੁਹਾਰੋ ਜੀਓ। ਇਹਾਂ ਊਹਾ ਹਰ ਤੁਮ ਹੀ ਇਹੋ ਗੁਰ ਤੇ ਮੰਤਰ ਦ੍ਰਿੜੀਓ। ਜਬ ਤੇ ਜਾਨ ਪਾਈ ਇਹ ਬਾਤਾਂ, ਤਬ ਕੁਸਲ ਖੇਮ ਸਭ ਥੀਓ। ਸਾਧ ਸੰਗ ਨਾਨਕ ਪਰਗਾਸਿਓ, ਆਨ ਨਾ ਹੀ ਰੇ ਬੀਓ। ਨਟ ਮਹੱਲਾ ਪੰਜਵਾਂ, ਜਾ ਕੋ ਭਈ ਤੁਮਾਰੀ ਧੀਰ, ਜਮ ਕੀ ਤਰਾਸ ਮਿੱਟੀ ਸੁਖ ਪਾਇਆ। ਨਿਕਸੀ ਹੋ ਮੈਂ ਪੀਰ ਰਹਾਉ, ਤਬ ਤ ਬੁਝਾਨੀ ਅੰਮ੍ਰਿਤ ਬਾਨੀ। ਤ੍ਰਿਪਤੇ ਜਿਉਂ ਬਾਰਕ ਖੀਰ, ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਬੀਰ। ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ, ਹੀਰਾ ਬੇਦੇ ਹੀਰ। ਬਿਸਮ ਭਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ। ਨਟ ਮਹੱਲਾ ਪੰਜਵਾਂ, ਆਪਣਾ ਜਨ ਆਪੇ ਆਪ ਉਧਾਰਿਓ। ਆਟ ਪੈਰ ਜਨ ਕੈ ਸੰਗ ਬਸਿਓ, ਮਨ ਤੇ ਨਾਹੀਂ ਬਿਸਾਰਿਓ ਰਹਾਉ। ਵਰਨ ਚਿਹਨ ਨਾਹੀ ਕਿਛ ਪੇਖਿਓ, ਦਾਸ ਕਾ ਕੁਲ ਨਾ ਵਿਚਾਰਿਓ। ਕਰ ਕਿਰਪਾ ਨਾਮ ਹਰ ਦਿਓ, ਸਹਿਜ ਸੁਭਾਇ ਸਵਾਰਿਓ। ਮਹਾਂਬਿਖਮ ਅਗਨ ਕਾ ਸਾਗਰ, ਤਿਸ ਤੇ ਪਾਰ ਉਤਾਰਿਓ। ਪੇਖ ਪੇਖ ਨਾਨਕ ਬਿਗਸਾਨੋ, ਪੁਨਹ ਪੁਨਹ ਬਲਹਾਰਿਓ। ਨਟ ਮਹੱਲਾ ਪੰਜਵਾਂ, ਹਰ ਹਰ ਮਨ ਮੈਂ ਨਾਮ ਕਹਿਓ। ਕੋਟ ਅਪਰਾਧ ਮਿਟੈ ਖਿਨ ਭੀਤਰ, ਤਾ ਕਾ ਦੁੱਖ ਨ ਰਹਿਓ ਰਹਾਉ। ਖੋਜਤ ਖੋਜਤ ਭਇਓ ਬੈਰਾਗੀ, ਸਾਧੂ ਸੰਗ ਲਹਿਓ। ਸਗਲ ਤਿਆਗ ਏਕ ਲਿਵ ਲਾਗੀ, ਹਰ ਹਰ ਚਰਨ ਗਹਿਓ। ਕਹਿਤ ਮੁਕਤ ਸੁਨ ਤੇ ਨਿਸਤਾਰੇ, ਜੋ ਜੋ ਸਰਨ ਪਇਓ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਕਹੁ ਨਾਨਕ ਅਨੰਦ ਭਇਓ। ਨਟ ਮਹੱਲਾ ਪੰਜਵਾਂ, ਚਰਨ ਕਮਲ ਸੰਗ ਲਾਗੀ ਡੋਰੀ। ਸੁਖ ਸਾਗਰ ਕਰ ਪਰਮ ਗਤ ਮੋਰੀ, ਰਹਾਉ ਅੰਚਲ ਗਹਾਇਓ ਜਨ ਆਪਣੇ ਕੋ। ਮਨ ਵੀ ਦੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ। ਮਾਇਆ ਕੀ ਜਾਲੀ ਤੋਰੀ, ਪੂਰਨ ਪੂਰ ਰਹੇ ਕਿਰਪਾ ਨਿਧ। ਆਨ ਨ ਪੇਖੋ ਹੋਰੀ, ਨਾਨਕ ਮੇਲ ਲਿਓ ਦਾਸ ਆਪਣਾ। ਪ੍ਰੀਤ ਨ ਕਬਹੂ ਥੋਰੀ, ਨਟ ਮਹੱਲਾ ਪੰਜਵਾਂ। ਮੇਰੇ ਮਨ ਜਪ ਜਪ ਹਰ ਨਾਰਾਇਣ, ਕਹੂ ਨ ਬਿਸਰੋ ਮਨ ਮੇਰੇ ਤੇ। ਆਠ ਪਹਿਰ ਗੁਣ ਗਾਇਨ ਰਹਾਉ, ਸਾਧੂ ਧੂਰ ਕਰੋ ਨਿਤ ਮੱਜਨ। ਸਭ ਕੇ ਲਿਬਖ ਪਾਪ ਗਵਾਇਨ, ਪੂਰਨ ਪੂਰ ਰਹੀ ਕਿਰਪਾ ਨਿਧ। ਘੜ ਘੜ ਦਿਸ਼ਟ ਸਮਾਇਨ, ਜਾਪ ਤਾਪ ਕੋਟ ਲਖ ਪੂਜਾ, ਹਰ ਸਿਮਰਨ ਤੁਲ ਨ ਲਾਇਨ। ਦੋਇ ਕਰ ਜੋੜ ਨਾਨਕ ਦਾਨ ਮੰਗੈ, ਤੇਰੇ ਦਾਸਨ ਦਾਸ ਦਸਾਇਨ। ਨਟ ਮਹੱਲਾ ਪੰਜਵਾਂ, ਮੇਰਾ ਸਰਬਸ ਨਾਮ ਨਿਧਾਨ, ਕਰ ਕਿਰਪਾ ਸਾਧੂ ਸੰਗ ਮਿਲਿਓ। ਸਤਿਗੁਰ ਦੀਨੋ ਦਾਨ ਰਹਾਉ, ਸੁਖਦਾਤਾ ਦੁਖ ਭੰਜਨ ਹਾਰਾ। ਗਾਓ ਕੀਰਤਨ ਪੂਰਨ ਗਿਆਨ, ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਮਾਨ। ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭ ਅੰਤਰ ਜਾਮੀ ਜਾਨ। ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਦ ਕੁਰਬਾਨ। ਨਟ ਮਹੱਲਾ ਪੰਜਵਾਂ, ਹਾਂ ਵਾਰ ਵਾਰ ਜਾਉ ਗੁਰ ਗੋਪਾਲ ਰਹਾਓ। ਮੋਹਿ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਇਆਲ। ਊਠਤ ਬੈਠਤ ਸੋਭਤ ਜਾਗਤ, ਜੀ ਪ੍ਰਾਨ ਧਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰਾ, ਨਾਨਕ ਦਰਸ਼ਨ ਹਾਲ। ਨਟ ਪੜਤਾਲ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਹੇ ਪਨੀਤ ਨਾਨਕ ਦਾਸ ਬਲ ਬਲ ਕੀਤ। ਨਾ

ਵਿਖੇ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤਿ ਨਾਮ ਸਮਾਰੇ ਰਹਾਉ। ਹਰ ਹਰ ਹਰ ਹਰ ਹਰ ਮਨ ਧਿਆਵ ਹੋ, ਮੈਂ ਹਰ ਹਰ ਨਾਮ ਪਿਆਰੇ। ਦੀਨ ਦਿਆਲ ਭਏ ਪ੍ਰਭ ਠਾਕੁਰ, ਗੁਰ ਕਾ ਸ਼ਬਦ ਸਵਾਰੇ। ਮਧਸੂਦਨ ਜਗ ਜੀਵਨ ਮਾਧੋ, ਮਿਨ ਠਾਕਰ ਅਗਮ ਅਪਾਰੇ। ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕਹੋ, ਪ੍ਰਭ ਏਕੋ ਪੁਰਖ ਨਰਾਰੇ। ਸਹਿਸ ਮੂਰਤ ਏਕੋ ਪ੍ਰਭ ਠਾਕਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਔਰ ਧਾਰੇ। ਹਰ ਹਰ ਕਥਾ ਬਣੀ ਅਤ ਮਿੱਠੀ, ਜਿਉਂ ਗੂੰਗਾ ਗਟਕ ਸੰਹਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬਿਕਾਰੇ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤ ਰਾਮ ਨਾਮ ਧਨ ਪਾਇਆ, ਸੁਣ ਕਹਿਤੇ

ਕਾਰੇ ਅੰਤਰਬਾਸ ਬਹੁਤ ਮੁਸਕਾਈ ਪ੍ਰਾਂ ਭੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰਤਾ ਕੀ ਗੁਰਪੂਰੇ ਘਰ ਨਿਸਤਾਰੇ।

ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰੇ ਪ੍ਰਭ ਕਉ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾ ਸਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੈ ਜਗ ਨਿਸਤਾਰੇ ਆਪਣ ਆਪ ਆਪ ਪ੍ਰਭ ਠਾਕਰ ਪ੍ਰਭ ਆਪੇ ਸ੍ਰੇਸ਼ਟ ਸਵਾਰੇ ਜਨ ਨਾਨਕ ਆਪੇ ਆਪ

ਜਿਉਂ ਪਕਰ ਦਰੋਪਦੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮਾਂਗੋ ਦਾਨ ਪਿਆਰੇ ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੜ ਮਾਖਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਨਿਤ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਵਚਨ ਨਾ ਪਾਏ ਸਭ ਫੋਕਟ ਚਾਰ ਸਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆਰ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨਾ ਜਗਤ ਨਿਹਾਰੇ ਤੋ ਗੁਣ ਈਸ ਵਰਨ ਨਹੀਂ ਸਕੋ ਤਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ ਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇੱਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵੋ ਸਭ ਤਿਸਨਾ ਭੂਖ ਨਿਵਾਰੇ।

ਦੇ। ਅਨਕ ਚਤਨ ਕਰ ਰਹੇ ਹਰ ਅੰਤ ਨਾਹੀ ਪਾਇਆ, ਹਰ ਅਗਮ ਅਗਮ ਅਗਾਧ ਬੋਧ ਆਦੇਸ ਹਰ ਪ੍ਰਭ ਰਾਇਆ ਰਹਾਉ। ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ, ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ। ਸਰਨਾਂਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾਇਆ, ਪ੍ਰਹਿਲਾਦ ਜਨ ਹਰ ਨਾਖ ਪਕਰਿਆ, ਹਰ ਰਾਖ ਲਿਓ ਤਰਾਇਆ। ਹਰ ਚੇਤ ਰੇ ਮਨ ਮਹਿਲ ਪਾਵਨ ਸਭ ਦੁਖ ਭੰਜਨ ਰਾਇਆ, ਭਉ ਜਨਮ ਮਰਨ ਨਵਾਰ ਠਾਕਰ ਹਰ ਗੁਰਮਤੀ ਪ੍ਰਭ ਪਾਇਆ। ਹਰ ਪਤਦ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ, ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ। ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ, ਸਰਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ ਰਹਾਉ। ਬੜਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ, ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰ ਨਾਤਾ, ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ, ਤਨ ਪੁੱਛੋ ਹਰ ਕੀ ਬਾਤਾਂ। ਪਾਏ ਲਗੋ ਨਿਤ ਕਰੋ ਜੋ ਦਰਿਆ ਹਰ ਮੇਲੋ ਕਰਮ ਵਿਦਾਤਾ, ਲਲਾਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਨ ਧਨ ਰਾਤਾ, ਹਰ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲਵਿਖ ਪਾਪ ਗਵਾਤਾ। ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ, ਤਿਨ ਕੀ ਪੰਕ ਪਾਈਐ ਬਡਭਾਗੀ ਜਨ ਨਾਨਕ ਚਰਨ ਪਰਾਤਾ। ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁਨ ਜਨਾ, ਮਨ ਭਾਵਨੀ ਹਰ ਧਿਆਇਓ, ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ। ਹਮ ਨੀਚ ਮੱਧਮ ਕਰਮ ਕੀਏ ਨਿਹ ਚੇਤਿਓ ਹਰ ਰਾਇਓ, ਹਰ ਆਨ ਮੇਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ, ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ। ਪੰਚ ਸ਼ਬਦ ਦਰਗਹ ਬਾਜਿਆ ਹਰ ਮਿਲਿਓ ਮੰਗਲ ਗਾਇਓ, ਪਤਦ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ, ਤੇ ਗਰਭ ਜੋ ਨੀ ਗਾਲੀਐ ਜਿਉਂ ਲੋਨ ਜਲ ਹੈ ਲਗਾ ਗਲਾਇਓ। ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ, ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ। ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ, ਕਮਲ ਪ੍ਰਗਾਸ ਭਇਆ ਗੁਰ ਪਾਇਆ, ਹਰ ਜਪਿਓ ਪ੍ਰਮ ਭਉ ਭਾਗਾ ਰਹਾਉ। ਭੈ ਭਾਇ ਭਗਤ ਲਾਗੋ ਮੇਰਾ ਹੀਰਾ, ਮਨ ਸੋਇਓ ਗੁਰਮਤਿ ਜਾਗਾ, ਕਿਲਵਿਖ ਖੀਨ ਭਏ ਸਾਂਤ ਆਈ, ਹਰ ਉਰ ਧਾਰਿਓ ਬਡਭਾਗਾ, ਮਨਮੁਖ ਰੰਗ ਕੁਸੁੰਭ ਹੈ ਕਚੂਆ, ਜੋ ਕੁਸਮ ਚਾਰ ਦਿਨ ਚਾਗਾ, ਖਿਨ ਮੈਂ ਬਿਨਸ ਜਾਏ ਪ੍ਰਤਾਪੈ, ਢੰਡ ਡੰਡ ਧਰਮ ਰਾਈ ਕਾ ਲਾਗਾ, ਖਿਨ ਮੈਂ ਬਿਨਸ ਜਾਏ ਪ੍ਰਤਾਪੈ, ਡੰਡ ਧਰਮ ਰਾਏ ਕਾ ਲਾਗਾ, ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜੋ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪੁਰ ਚੀਰ ਬਹੁ ਫਾਰੇ, ਹਰ ਰੰਗ ਨਲ ਹੈ ਸੁਭਾਗਾ, ਹਰ ਚਾਰਿਓ ਰੰਗ ਮਿਲੈ ਗੁਰ ਸੋਭਾ, ਹਰ ਰੰਗ ਚਲੂ ਲੈ ਰੰਗਾ, ਜਨ ਨਾਨਕ ਤਿਨਕੇ ਚਰਨ ਪਖਾਰੈ, ਜੋ ਹਰ ਚਰਨੀ ਜਨ ਲਾਗਾ। ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ, ਮਤ ਗੁਰਮਤ ਰਾਮ ਰਸਾਲਾ ਰਹਾਉ। ਗੁਰਮਤ ਨਾਮ ਤੇ ਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ, ਜਿਨ ਕਾ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ, ਜਿਨ ਹਰ ਨਾਮ ਤੇ ਆਇਆ ਤਿਨ ਚੂਕੇ ਸਰਬ ਜੰਜਾਲਾ, ਤਿਨ ਜਮ ਨੇੜ ਨਾ ਆਵੇ ਗੁਰ ਰਾਖੇ ਹਰ ਰਖਵਾਲਾ। ਹਮ ਬਾਰਕ ਕਿਛੂ ਨਾ ਜਾਣੂ ਹਰ ਮਾਤ ਪਿਤਾ ਪ੍ਰਤਪਾਲਾ, ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਇਆਲਾ, ਬਹੁ ਮੇਲੇ ਨਿਰਮਲ ਹੋਇਆ ਸਭ ਕਿਲਵਿਖ ਹਰ ਜਸ ਜਾਲਾ, ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸਬਦ ਨਿਹਾਲਾ। ਮਾਲੀ ਗੌੜਾ ਮਹੱਲਾ ਚੌਥਾ
ਮੇਰੇ ਮਨ ਹਰ ਭਜ ਸਭ ਕਿਲ ਵਿਖ ਕਾਟ ਹਰ ਹਰ ਉਰ ਧਾਰਿਓ ਗੁਰਪੂਰਾ ਮੇਰਾ ਸੀਸ ਕੀਜੈ ਗੁਰਵਾਟ ਰਹਾਓ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਟ ਹਰ ਸਾਜਨ ਮੇਲਿਓ ਗੁਰਪੂਰੈ ਗੁਰਬਚਨ ਬਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਆ ਸਰੀਰ ਕੀਓ ਅਧਕਾਟ ਬਿਨ ਹਰ ਨਾਮ ਕੋ ਮੁਕਤ ਨ ਪਾਵੈ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟਕੀ ਮਾਟ ਕਲਯੁਗ ਗੁਰਪੂਰਾ ਤਿਨ ਪਾਇਆ ਜਿਨ ਧੁਰਮਹਿਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤੇ ਖਾਟ ਛੱਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾਂ ਝੂਠੀਆਂ ਨਿਤ ਕਰ ਜਮ ਸਿਰ ਮਾਰ ਰਹਾਉ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵ ਨਾ ਸੋ ਹੋਇਆ ਕੋ ਨ ਮੇਟਨ ਹਾਰ

ਸਰ ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕੋ ਨਮਸਕਾਰ ਜਾ ਜਪਤ ਹੋਵਤ ਉਧਾਰ ਰਹਾਉ ਜਾ ਕੈ ਸਿਮਰਨ ਮਿਟਹਿ ਧੰਦ ਜਾ ਕੈ ਸਿਮਰਨ ਛੂਟਹਿ ਬੰਦ ਜਾ ਕੈ ਸਿਮਰਨ ਮੂਰਖ ਚਤੁਰ ਜਾ ਕੈ ਸਿਮਰਨ ਕੁਲਹਿ ਉਦਰ ਜਾ ਕੈ ਸਿਮਰਨ ਭਉ ਦੁਖ ਹਰੈ ਜਾ ਕੈ ਸਿਮਰਨ ਅਪਦਾ ਟਰੈ ਜਾ ਕੈ ਸਿਮਰਨ ਮੁਚਿਤ ਪਾਪ ਜਾ ਕੈ ਸਿਮਰਨ ਨਹੀਂ ਸੰਤਾਪ ਜਾ ਕੈ ਸਿਮਰਨ ਰਿਦ ਵਿਗਾਸ ਜਾ ਕੈ ਸਿਮਰਨ ਕਬਲਾ ਦਾਸ ਜਾ ਕੈ ਸਿਮਰਨ ਨਿਦ ਨਿਧਾਨ ਜਾ ਕੈ ਸਿਮਰਨ ਤਰੇ ਨਿਦਾਨ ਪਤਨ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸਹਾਇ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਉ ਬੂੜਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣਮੈ ਸਖਾ ਪਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੈ ਬਰਸ ਮੇਘ ਜੈਸੇ ਪਾਲਣ ਸਰਣ ਸਿੰਗ ਗਰੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਬਹੁਤ ਓਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾਂ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਹਾਉ ਚਰਨ ਸੰਤ ਮਾਥ ਮੋਰ ਨੈਣ ਦਰਸ ਪੇਖੋ ਨਿਸਭੋਰ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਨ ਹੈ ਮੀਠ ਮੇਰਾ ਕਮਲ ਬਿਕਸੈ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬਹੁਤ ਪਿਆਸ

ਰਾਵਣ ਹਾਜਰਾ ਹਜੂਰ ਰਹਾਉ ਸੁਨਤ ਜੀਉ ਜਾਸ ਨਾਮ ਦੁਖ ਬਿਨਸੇ ਸੁਖ ਕੀਉ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਇ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾ ਕੈ ਦੀਵਾਨ ਬੇ ਮੋਹਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਂ ਕਹੋ ਜਾਪ ਸਾਧ ਸੰਗਤ ਕਹ ਓਹੋ ਸਾਧ ਸੰਗਤ ਕਹੋ ਬਲਹਾਰ ਜਾਸ ਮਿਲ ਹੋਵੈ ਉਧਾਰ ਨਾਮ ਸੰਗ ਮਨ ਤਨ ਹਰਾਤ ਨਾਨਕ ਕਹੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਂ ਦੋ ਪਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਣਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨੈ ਕਾ ਮੂਲ ਰਬ ਰਹਿਆ ਸਰਬਤ ਠਾਈ ਸੁਖ ਮੋਹ ਅਸਥੂਲ ਆਲ ਜਾਲ ਵਿਕਾਰ ਤਜ ਸਭ ਹਰ ਗੁਨਾ ਨਿਤ ਗਾਹੋ ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਉ ਇੱਕ ਖਿਨੈ ਥਾਪ ਉਥਾਪ ਦਾ ਘੜ ਭੰਨ ਕਰਨੈ ਹਾਰ ਜੇਤ ਕੀਨ ਅਪਾਰ ਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਓ ਚਗਮ ਮੁਰਾਰ ਕਢ ਲਿਓ ਭਉ ਜਲ ਬਿਖਮ ਤੇ ਜਨ ਨਾਨਕ ਸਦ ਬਲਹਾਰ ਮਾਲੀ ਗੌੜਾ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧ ਭਗਤ ਬਛਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮੱਧ ਤੂੰ ਹੈ ਪ੍ਰਭ ਬਿਨਾ ਨਾਹੀ ਕੋਹੇ ਪੂਰ ਰਹਿਆ ਸਗਲ ਮੰਡਲ ਏਕ ਸਵਾਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਹੋ ਬਲਹਾਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨ ਧਨ ਓ ਰਾਮ ਬੇਨ ਬਾਜੈ ਮਧੁਰ ਮਧੁਰ ਧੁਨ ਅਨਹਦ ਅਨਹਤ ਗਾਜੈ ਰਹਾਉ ਧਨ ਧਨ ਮੇਗਾ ਰੋਮਾਵਲੀ ਧਨ ਧਨ ਕ੍ਰਿਸ਼ਨ ਓਡੈ ਕਾਂਬਲੀ ਧਨ ਧਨ ਤੂੰ ਮਾਤਾ ਦੇਵਕੀ ਜੈ ਗ੍ਰਹਿ ਰਾਮਈਆ ਕਵਲਾਪਤੀ ਧਨ ਧਨ ਬਨ ਖੰਡ ਬਿੰਦਰਾ ਬਨਾ ਜੈ ਖੇਲੈ ਸ੍ਰੀ ਨਾਰਾਇਣ ਬੇਨ ਬਜਾਵੈ ਗੋਦਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂੰ ਧਨ ਕੇ ਸੋ ਸਾਂਭਲੀ ਉਹ ਬੀਠ ਲਾਈ ਰਹਾਉ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ ਦੁਹ ਸਾਸਨ ਕੀ ਸਭਾ ਦਰੋਪਤੀ ਅੰਬਰ ਲੇਤ ਉਬਾਰੀ ਅਲੇ ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਦਮ ਅਜਾਤ ਨਾਮ ਦਿਓ ਤੋ ਸਰਨਾਗਤ ਆਈ ਅਲੇ ਸਵੈ ਗੜ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਉ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾਰੇ ਪ੍ਰਣਵੈ ਨਾਮਾ ਭੈ ਨਹਿ ਕਾਮਾ ਕੋ ਠਾਕੁਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੇ ਹੋਏ ਰਹਾਂ ਸਾਧ ਧੂਰ ਨਾਨਕ ਸਰਨ ਤੁਹਾਰਿਆ ਪੇਖੋ ਸਦਾ ਹਜੂਰ ਸ਼ਬਦ ਪਿੱਛੋ ਰਾਧੀ ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾ ਲੇਹ ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ ਜਿਨੇ ਤੇਰਾ ਨਾਮ ਤੇ ਆਇਆ ਤਿਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ ਰਹਾਉ
ਸਾਧ ਕੀਤੇ ਦੁੱਖ ਪਰਪੁੜੇ ਪੂਰਬ ਲੇਖੇ ਮਾਏ ਸੁੱਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਬਿਹਾਏ ਵਿਛੜਿਆ ਕਾ ਕਿਆ ਵਿਛੜਾ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਾ ਲਾਹੀਐ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾ ਬੜਾ ਇਤ ਤਨ ਕੀਤੇ ਭੋਗ ਬਹਿ ਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਘੁਮਾਇਆ ਤਿਨ ਕਰਤਾ ਲੇਖ ਲਿਖਾਇਆ ਲਿਖ ਜਾ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਉੱਠ ਚੱਲਣਾ ਖਸਮੈ ਭਾਣਾ ਰਹਾਉ ਤਜ ਸਾਧ ਸਹਿਜ ਸੁਖ ਹੋਈ ਘਰ ਛੱਡਣੇ ਰਹਿ ਨਾ ਕੋਈ ਕਿਛ ਖਾਜੈ ਕਿਛ ਧਰ ਜਾਈਐ ਜੇ ਬਹੁੜ ਦੁਨੀਆਂ ਆਈਐ ਸੱਜ ਕਾਇਆ ਪੱਟ ਹੰਢਾਏ ਫੁਰਮਾਇਸ ਬਹੁਤ ਚਲਾਏ ਕਰ ਸੇਜ ਸੁਖਾਲੀ ਸੋਵੈ ਹੱਥੀ ਪਾਉਂਦੀ ਕਾਹੇ ਰੋਵੈ ਘਰ ਘੁੰਮਣ ਬਾਣੀ ਪਾਈ ਪਾਪ ਪੱਥਰ ਤਰਨ ਨਾ ਜਾਈ ਪਾਉ ਬੇੜਾ ਜਿਉ ਚੜਾਉ

ಕಥೆ ಇತ್ತು ಅಂಕ ಸಾತನಾ ಕರ್ತಾ ಪರಖ

प्रसाद जप आद सच जदाद सच है पी सच नानक होसी भी सच वाह।

Wah, dir, wah, dir, wah, dir, wah, dir, wah.

ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ, ਆ ਹੇ ਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ। ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ।

रखंदड़ प्रभ आप जिन उपाई मेदनी नानक सु प्रभ जाप पौड़ी

ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂੜੀ ਨਾਇਆ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸਵਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ

ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੋਰੰਡੜੀ ਸੋਹਾਂ ਨਾਨਕ ਤੈ ਸਹਿਨਾਲੇ।

ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਹੁ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਇ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੁ

ਹਰ ਗਜ ਜਿਉਂ ਹੋ ਸਹਾਇ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ

ਹੋਏ ਉਧਾਰ। ਏਹ ਵਸਤ ਤਜੀ ਨਹ ਜਾਈ, ਨਿਤ ਨਿਤ ਰਖ ਉਰ ਥਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਜਾਓ ਨਾਰੀ। ਪੰਚਮ ਹਰਖ ਦਸਾਖ ਸੁਨਾ ਵਹੇ, ਬੰਗਾਲਮ ਮਧ ਮਾਧਵ ਗਾ ਵਹੇ, ਲਲਤ ਬਿਲਾਵਲ ਗਾ ਵਹੇ ਆਪਣੀ ਆਪਣੀ ਭਾਂਤ, ਅਸ਼ਟ ਪੁੱਤਰ ਭੈਰਵ ਕੇ ਗਾ ਵਹੇ ਗਾਇਨ ਪਾਤਰ। ਦੁਤੀਆ ਮਾਲ ਕੌਸਕ ਆਲਾ ਪਹੇ, ਸੰਗ ਰਾਗਨੀ ਪਾ ਚੌਥਾ ਪਹੇ,

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਅਹੇ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਅਹੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਹ ਮੈਂ ਕਹਿ ਨਾ ਕੋਏ

ਚਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬੋ ਸਾਚ ਨਾਏ ਭਾਖਿਆ ਭਾਉ ਅਪਾਰ ਆਖਹੀ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।

ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਨੇ ਰੱਖੀਐ ਭਾਉ ਦੁੱਖ ਪਰ ਹਾਰੇ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ।

ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਭ੍ਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ।

ਕਦ ਕਾ ਚੌਰਾਸੀ ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਭਰਪੂਰ।

ਗਨੋ ਅਸੰਖ ਅਵਗੁਣ ਮੇਰਿਆ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ

हर धन सुख तुम ही हाँ मैं पटल कृपा कर जार हो जल बिहू।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਹੇ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਆਹੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ।

ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹੇ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦੱਸਿਆ ਦਰਬਾਰ ਮੋਹਾ ਕੇ ਬੋਲਣ ਬੋਲੀਐ ਜਿਤ

ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖੇ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ

Guru, Guru, Guru, Guru, Guru, Guru. ਅੱਖਾਂ ਬੰਦ ਕਰਕੇ ਇੱਕੇ ਵਾਰੀ ਕਹੋ ਵਾਹਿਗੁਰੂ, ਬਸ ਇੰਨੀ ਕੰਸੈਂਟਰੇਸ਼ਨ ਹੋਣੀ ਚਾਹੀਦੀ ਆਪਣੀ, ਇੰਨਾ ਮਨ ਜੁੜ ਜਾਵੇ ਵਾਹਿਗੁਰੂ ਦੇ ਨਾਲ, ਸੋਚਾਂ ਨਾ ਚੱਲਣ, ਸੋਚਾਂ ਹੀ ਪ੍ਰੋਬਲਮ ਹੈ ਜਿਹਨੂੰ ਕੂੜ ਦੀ ਪਾਲ ਕਹਿੰਦੇ, ਉਹ ਮਨ ਦੀ ਮੈਲ ਆ, ਗੁਰੂ ਦੇ ਸ਼ਬਦ ਨੇ ਤੋੜ ਦੇਣੀ ਆ, ਮਨ ਸਚਿਆਰ ਹੋ ਜਾਣਾ ਸੱਚੇ ਨਾਲ ਮਿਲ ਕੇ ਵਾਹਿਗੁਰੂ।

그르 우와 그르 우와 그르 우와 그르 우와 그르 우와 그르 우와 그르

ぐるうわぐるうわぐるうわぐるうわぐるうわぐるうわぐる

Guru.

रहा निकसिया क्यों कर जाए। गुरु प्यारे हो तुसी ये मन नू बरीक करन दा ही कम कर रहे हो, क्योंकि गुरबाणी गुरु जी एक ओंकार तो लैके 18-10-20 तक सारा साडे मन नू उपदेश है कि ये अपने घरों आया सी खेडन लई, बच्चा है ये अकाल पुरख का, उस सच का जो सचखंड च वसदा उन्हें इस नौ द्वारियां दे शरीर च भेजण तो पहला इन्हू एक दसवां घर बना के दिता सी, जिसनों आप रोज़ पढ़ते हैं निज घर महल पावो सुख सहजे बौड़ ना हो को फिर। पर यह ज्यों निज घर चो निकलिया ये नवा द्वार जाके हाथी बन गया। हाथी किवें बन गया? हाथी तुसी वेखदे हो बहुत मोटा हुंदा। अज उदाहरण भी कबीर साहब ने उह दित्ती है ਵੀ ਇਹਦੇ ਘਰ ਨੂੰ ਜਾਣ ਦਾ ਰਸਤਾ ਬੜਾ ਬਰੀਕ ਆ। ਇੱਕ ਰਾਈ ਹੁੰਦੀ ਆ, ਸਰੋਂ ਦੇ ਦਾਣੇ ਜਿੰਨਾ ਦਾਣਾ ਹੁੰਦਾ ਰਾਈ, ਅਚਾਰ 'ਚ ਤੁਸੀਂ ਪਾਉਂਦੇ ਹੋ, ਉਹਦੇ 10 ਹਿੱਸੇ ਕਰ ਲਓ। ਰਾਈ ਨਹੀਂ ਵੇਖੀ ਤਾਂ ਸਰੋਂ ਦਾ ਦਾਣਾ ਤਾਂ ਵੇਖਿਆ ਹੀ ਹੋਣਾ ਸਾਰਿਆਂ ਨੇ। ਕਿਤੇ ਸਰੋਂ ਦੇ ਦਾਣੇ ਦੇ 10 ਹਿੱਸੇ ਕਰ ਲਓ, ਇੰਨਾ ਬਰੀਕ ਆ ਜਿੱਥੋਂ ਇੰਨੇ ਘਰ ਨੂੰ ਜਾਣਾ। ਉਹ ਤੁਸੀਂ ਸਾਰੇ ਸਮਝੇ ਹੋਏ ਹੋ ਕਿ ਅੱਜ ਤੋਂ ਆਪਾਂ ਸਵਾਸ ਗਰਾਸ ਜਪਦੇ ਹਾਂ, ਜਿਹੜੀ ਪਾਉਣ ਜਾਂਦੀ ਹੈ ਸਵਾਸ ਸਾਡੇ ਇਹ ਮਾਇਆ ਦੀ ਗੁਫਾ ਜਾਂਦਾ, ਇੱਥੋਂ ਸੱਚਖੰਡ 'ਚੋਂ ਜਾਂਦਾ ਅਤੇ ਮਾਇਆ ਦੀ ਗੁਫਾ ਦੇ ਨਾਲ ਸਹਿਜ ਗੁਫਾ ਨਾਲ ਟਕਰਾ ਕੇ ਵਾਪਸ ਆ ਜਾਂਦਾ। ਇਹ ਸਹਿਜ ਗੁਫਾ ਤੱਕ ਜਾਂਦਾ ਸਵਾਸ, ਦੋ ਗੁਫਾ ਨੇ ਸਾਡੇ ਅੰਦਰ, ਇੱਕ ਸਹਿਜ ਗੁਫਾ ਕਿਹਾ ਜਿਹਨੂੰ ਤੁਸੀਂ ਪੜ੍ਹਦੇ ਹੋ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਹ ਜਿਹੜੀ ਪਾਉਣ ਆ ਸਵਾਸ ਆ ਇਹ ਸਹਿ ਇਹ ਮਾਇਆ ਦੀ ਗੁਫਾ ਦੇ ਰਾਹੀਂ ਅੰਦਰ ਜਾਂਦਾ ਅਤੇ ਜਾਂਦਾ ਸਹਿਜ ਗੁਫਾ, ਸਹਿਜ ਗੁਫਾ ਅੱਗੇ ਆ ਉਹਦਾ ਰਸਤਾ ਬੰਦ ਹੋਇਆ। ਜਦੋਂ ਪੰਜਵੇਂ ਪਾਤਸ਼ਾਹ ਸਹਿਜ ਗੁਫਾ ਨੂੰ ਖੋਲ੍ਹਿਆ, ਆ ਜਿਵੇਂ ਤੁਸੀਂ ਕਰ ਰਹੇ ਹੋ ਇੱਦਾਂ ਖੁੱਲ੍ਹ ਜਾਂਦਾ, ਕਹਿੰਦੇ ਗੁਰਮਿਲ ਜੀਤਾ ਹਰ ਹਰ ਕੀਤਾ ਤੂਟੀ ਪੀਤਾ ਭਰਮਗੜਾ। ਜਿਹੜੇ ਭਰਮ ਨਾਲੇ ਮਨ ਫੁੱਲ ਗਿਆ ਸੀ, ਹੰਕਾਰੀ ਹੋ ਗਿਆ ਸੀ, ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ। ਜਦੋਂ ਹਉਮੇ ਜਾਂਦਾ ਨਾ ਤੇ ਕਿੱਦਾਂ ਦਾ ਹੋ ਜਾਂਦਾ, ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਏ ਤਾਰੀ। ਇਹ ਪਾਪਾਂ ਦੇ ਪੱਥਰਾਂ ਦੇ ਨਾਲ ਇੰਨਾ ਭਾਰਾ ਹੋ ਗਿਆ ਮਨ ਸਾਡਾ। ਉਹਨਾਂ ਹਾਥੀ ਦੀ ਉਦਾਹਰਣ ਦਿੱਤੀ ਹੈ, ਹੁਣ ਹਾਥੀ ਉੱਥੋਂ ਲੰਘ ਨਹੀਂ ਸਕਦਾ। ਤੁਸੀਂ ਇਹ ਸਮਝਿਓ ਜਿੱਥੇ ਲਾਭ ਘਾਟ ਹੈ ਉੱਥੇ ਜਿਹੜੀ ਸਹਿਜ ਗੁਫਾ ਦਾ ਇੱਕ ਸਿਰਾ ਉੱਧਰ ਲੱਗਿਆ, ਦੂਜਾ ਸਾਡੇ ਮਸਤਕ ਤੱਕ ਆਉਂਦਾ। ਦੋ ਸਿਰੇ ਨੇ ਜਿਹਨੂੰ ਆਪਾਂ ਪੜ੍ਹਦੇ ਹਾਂ, ਦੋ ਸਿਰਿਆਂ ਕਾ ਆਪ ਸਵਾਮੀ, ਅਤੇ ਉਹ ਦੋਵੇਂ ਸਿਰੇ ਬੰਦ ਹੋਏ। ਉਹ ਫਿਰ ਸਤਿਗੁਰੂ ਕਹਿੰਦੇ ਹੁਣ ਉਹਦਾ ਤਾਂ ਜਿਹੜਾ ਰਸਤਾ ਉਹ ਬਹੁਤ ਹੀ ਬਰੀਕ ਹੈ, ਅਤੇ ਇਹ ਜਾਵੇ ਕਿਵੇਂ ਨਿਕਲ ਕੇ ਉੱਥਰ ਦੀ? ਅਤੇ ਫਿਰ ਉਹਨਾਂ ਦੱਸ ਦਿੱਤਾ ਵੀ ਇਹ ਪਾਪਾਂ ਦੇ ਜਿਹੜੇ ਪੱਥਰ ਲੱਦੇ ਬੈਠਾ ਨਾ, ਇਹਦੇ ਨਾਲ ਇਹ ਭਾਰਾ ਹੋ ਗਿਆ। ਕਿਤੇ ਅਨ ਦੇਣ ਭਗਤੀ ਰੱਤਿਆਂ ਹਰ ਪਾਰ ਉਤਾਰੀ। ਆਹ ਜਿਹੜਾ ਤੁਸੀਂ ਕਰ ਰਹੇ ਹੋ ਇਹਨੂੰ ਭਗਤੀ ਕਹਿੰਦੇ। ਕਿਤੇ ਜੇ ਤੁਸੀਂ ਸਿੱਖ ਗਏ ਨਾ ਇਹਨੂੰ ਕੁੱਟ ਕੁੱਟ ਕੇ ਨਾ ਹਾਥੀ ਨੂੰ, ਕਿ ਤੁਸੀਂ ਇੰਨਾ ਬਰੀਕ ਕਰ ਦਿਓ। ਕੂਟਣ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੇ ਜੰਮ ਤੇ ਛੂਟੇ, ਗੁਰ ਸ਼ਬਦੀ ਮਨ ਨਿਰਮਲਾ ਹਉਮੇ ਛੱਡ ਵਿਕਾਰ। ਕਹਿੰਦੇ ਆਹ ਗੁਰੂ ਦਾ ਸ਼ਬਦ ਜਦੋਂ ਤੁਸੀਂ ਕਮਾਓਗੇ ਨਾ, ਉਹ ਜਿਹੜੀ ਮੈਲ ਆ ਨਾ ਉਹਦੇ ਨਾਲ ਹਾਥੀ ਬਣਿਆ। ਜਨਮ ਜਨਮ ਕੀ ਇਸ ਮਨ ਖੋ ਮਲ ਲਾ ਗਈ, ਕਾਲਾ ਹੋਇਆ ਸਿਆ। ਤੁਸੀਂ ਵੇਖੋ ਨਾ ਕੱਪੜੇ, ਆਪਾਂ ਪਿੰਡਾਂ 'ਚ ਹੁੰਦੇ ਸੀ ਖੇਸ, ਉਹ ਜਦੋਂ ਜਿਉਂ ਜਿਉਂ ਮੈਲੇ ਹੁੰਦੇ ਜਾਂਦੇ ਸੀ ਭਾਰੇ ਹੋ ਜਾਂਦੇ, ਹੈ ਨਾ। ਫਿਰ ਆਪਾਂ ਜਦੋਂ ਧੁੱਪਦੇ ਸੀ ਤਾਂ ਭੈਣਾਂ ਕਹਿੰਦੀਆਂ ਹੁੰਦੀਆਂ ਸੀ ਤਾਂ ਫੁੱਲ ਵਰਗਾ ਹੋ ਗਿਆ। ਉਹ ਜਿਹੜੀ ਮੈਲ ਆ ਨਾ ਉਹ ਭਾਰਾ ਕਰਦੀ ਆ। ਇਸੇ ਤਰ੍ਹਾਂ ਇਹ ਮਨ ਇੰਨੇ ਜਨਮਾਂ ਦੀ ਇਹਨੂੰ ਮੈਲ ਲੱਗੀ ਆ, ਉਸ ਮੈਲ ਦੇ ਨਾਲ ਇਹ ਹਾਥੀ ਬਣ ਗਿਆ। ਹੁਣ ਹਾਥੀ ਨਿਕਲੇ

ਕਿਵੇਂ ਉੱਥੋਂ ਘਰ ਕਿਵੇਂ ਜਾਵੇ? ਅਤੇ ਕਹਿੰਦੇ ਤੁੱਠਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ ਸਿੱਧੇ ਆਓ ਜਾਓ। ਕਹਿੰਦੇ ਜਦੋਂ ਤੁਸੀਂ ਗੁਰੂ ਦੇ ਸ਼ਰਨ ਚੱਲ, ਜਿਵੇਂ ਆਪਾਂ ਬੈਠੇ ਗੁਰੂ ਗ੍ਰੰਥ ਸਾਹਿਬ ਜੀ, ਅਤੇ ਗੁਰੂ ਦਾ ਸ਼ਬਦ ਕਮਾ ਕਮਾ ਕੇ ਤੁਸੀਂ ਇੱਥੇ ਜਦੋਂ ਚੋਟ ਮਾਰਦੇ ਹੋ, ਵਾਹਿਗੁਰੂ, ਇੱਕ ਤਾਂ ਉਹ ਜਿਹੜਾ ਦੁਆਰ ਹੈ ਜਿਹੜਾ ਬੰਦ ਹੋਇਆ ਪਿਆ ਸੰਕੜਾ, ਉਹ ਖੁੱਲ੍ਹ ਜਾਂਦਾ, ਅਤੇ ਦੂਜਾ ਜਿਹੜਾ ਸਾਡਾ ਮਨ ਹਾਥੀ ਬਣਿਆ ਇਹਦੀ ਮੈਲ ਨਿਕਲ ਜਾਂਦੀ ਹੈ। ਦੋਵੇਂ ਕੰਮ ਹੋ ਜਾਂਦੇ ਨੇ, ਅਤੇ ਜਦੋਂ ਦੋਵੇਂ ਕੰਮ ਤੁਸੀਂ ਕਰ ਲਏ, ਉਦੋਂ ਫਿਰ ਤੁਸੀਂ ਇਹਨੂੰ ਮੂਲ ਦੁਆਰੇ 'ਤੇ ਬਿਠਾਓਗੇ, ਉੱਥੋਂ ਇਹ ਸਿੱਧਾ ਹੀ ਐਂਟਰ ਕਰਕੇ ਤਾਂ ਆਪਣੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਣ ਨਾ ਹੋਏਗਾ ਫਿਰ ਇਹ ਫੇਰਿਆਂ 'ਚ ਨਹੀਂ ਜਾਵੇਗਾ। ਅਤੇ ਜੇ ਆਪਾਂ ਇਹਨੂੰ ਹਾਥੀ ਬਣਿਆ ਰਹਿਣ ਦਿੱਤਾ, ਤਾਂ ਫਿਰ ਇਹਦਾ ਫਿਰ ਹਾਲ ਉਸ ਹਾਥੀ ਵਰਗਾ ਹੋਏਗਾ, ਜਿਸ ਨੂੰ ਉਹ ਫੜ ਕੇ ਲੈ ਜਾਂਦੇ ਨੇ, ਅਤੇ ਫਿਰ ਉਹ ਦਰ ਦਰ 'ਤੇ ਫਿਰਦਾ ਮੰਗਦਾ। ਇਸੇ ਤਰ੍ਹਾਂ ਹੀ ਫਿਰ ਕਈਆਂ ਜਨਮਾਂ ਦੇ ਵਿੱਚ ਚਲੇ ਜਾਂਦਾ। ਜਦੋਂ ਕਬੀਰ ਸਾਹਿਬ ਨੇ ਲਿਖਿਆ, ਕਹਿੰਦੇ ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ। ਜਿਵੇਂ ਹਾਥੀ ਨੂੰ ਲਈ ਫਿਰਦੇ ਨਾ ਘਰ ਘਰ, ਇੱਦਾਂ ਹੀ ਫਿਰ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਅਤੇ ਆਪਾਂ ਇਹਨੂੰ ਹੁਣ ਹਾਥੀ ਨੂੰ ਇੰਨਾ ਕੁੱਟਣਾ ਕਿ ਇਹ ਇੰਨਾ ਬਰੀਕ ਹੋ ਜਾਵੇ ਕਿ ਕੁੱਟ ਕੁੱਟ ਕੇ ਥੱਕ ਜਾਵੇ, ਕੁੱਟ ਦੇ ਨਾਲ ਉੱਥੇ ਦਰ ਦੇ ਉੱਤੇ ਬੈਠ ਜਾਵੇ, ਅਤੇ ਜਿਉਂ ਹੀ ਉਸ ਖੁੱਲ੍ਹੇਗਾ, ਜਿਹਨੂੰ ਆਪਾਂ ਮੋਕਲਾ ਕਰ ਲੈਣਾ। ਐਸਾ ਸਤਿਗੁਰੂ ਦੱਸ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ, ਕਹਿੰਦੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਪਸਾਉਣ ਦਾ ਬਖਸ਼ਿਸ਼ ਕਰਦੀ ਇਹਨੇ ਸਾਡੇ 'ਤੇ, ਸਾਨੂੰ ਦੱਸ ਦਿੱਤਾ ਗੁਰੂ ਨੇ, ਕਿਤੇ ਮੁਕਤ ਦੁਆਰਾ ਮੋਕਲਾ ਸਹਿਜੇ ਆਓ ਜਾਓ, ਕਿਤੇ ਉੱਥੇ ਤੁਸੀਂ ਕਰ ਲੈਣਾ ਖੋਲ੍ਹ ਲੈਣਾ, ਅਤੇ ਫਿਰ ਇਹਨੇ ਘਰ ਆਉਣਾ ਜਾਣਾ ਬਣਾ ਲੈਣਾ, ਹੈ ਨਾ। ਇਸ ਕਰਕੇ ਆਪਾਂ ਸਿਮਰਨ ਕਰਦੇ ਹਾਂ ਕਿ ਇਹ ਮਨ ਜਿਹੜਾ ਹਾਥੀ ਬਣ ਗਿਆ, ਇਹਦੀ ਮੈਲ ਲਾਈਏ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵੇ ਕੇਰਾ। ਫਿਰ ਜਦੋਂ ਨਿਰਮਲ ਹੋ ਜਾਂਦਾ, ਫਿਰ ਇਹਦਾ ਪਿਆਰ ਪੈਂਦਾ ਵਾਹਿਗੁਰੂ ਦੇ ਨਾਲ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜਦੋਂ ਵਾਹਿਗੁਰੂ ਦੇ ਆਪਾਂ ਬਣ ਜਾਂਦੇ ਮਨ ਕਰਕੇ, ਫਿਰ ਸਾਰੇ ਪਿਆਰ ਕਰਦੇ, ਕਿਉਂਕਿ ਵਾਹਿਗੁਰੂ ਜਿਹੜਾ ਹੈ ਉਹ ਹਰ ਕਾ ਸੇਵ ਹਰ ਹੀ ਜਿਹਾ, ਹੈ ਨਾ, ਭੇਦ ਨਾ ਜਾਣੋ ਮਾਨਸ ਦੇ, ਹੈ ਨਾ। ਗੁਰਬਾਣੀ 'ਚ ਲਿਖਿਆ ਵੀ ਜਿਹੜਾ ਜਿਨ ਹਰ ਜਪਿਆ ਸੇ ਹਰ ਹੋਏ, ਉਹਨਾਂ ਦੇ ਮਨ ਜਿਹੜੇ ਨੇ ਉਹਦਾ ਰੂਪ ਹੋ ਜਾਂਦੇ ਨੇ, ਅਤੇ ਫਿਰ ਉਹ ਸਾਰੇ ਹੀ, ਕਿਉਂਕਿ ਜਿਵੇਂ ਵਾਹਿਗੁਰੂ ਨੂੰ ਤੁਸੀਂ ਸਾਰੇ ਪਿਆਰ ਕਰਦੇ ਹੋ, ਇੱਦਾਂ ਹੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਇੰਨਾ ਮਨ ਨੂੰ ਨਿਰਮਲ ਕਰ ਲੈਂਦੇ ਨੇ ਕਿ ਸਾਰੇ ਹੀ ਫਿਰ ਉਹਨੂੰ, ਉੱਥੇ ਉਹਨਾਂ ਲਿਖਿਆ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਆਓ ਆਪਾਂ ਫਿਰ ਥੋੜ੍ਹਾ ਜਿਹਾ ਇਹਨੂੰ ਸਾਫ਼ ਕਰੀਏ, ਜਿਹੜਾ ਹਾਥੀ ਬਣ ਗਿਆ। ਕਬੀਰ ਮੁਕਤ ਦੁਆਰਾ ਸੰਕੜ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਅਤੇ ਇਹਨੂੰ ਆਪਾਂ ਉੱਥੋਂ ਕੱਢਣਾ ਵਾ, ਇਹਨੂੰ ਨੌ ਦੁਆਰਿਆਂ 'ਚੋਂ ਕੱਢ ਕੇ ਆਪਾਂ ਨਿੱਜ ਘਰ ਮਹਿਲ 'ਚ ਲੈ ਕੇ ਜਾਣਾ ਵਾ। ਰਸਤਾ ਵਾ ਸਹਿਜ ਗੁਫਾ, ਜਦੋਂ ਪੰਜਵੇਂ ਪਾਤਸ਼ਾਹ ਗਏ ਨਾ, ਉਹਨਾਂ ਨੇ ਸਾਰਾ ਗਿਆਨ ਲਿਖਿਆ ਵਾ, ਕਹਿੰਦੇ ਜਿਵੇਂ ਮੈਨੂੰ ਸਤਿਗੁਰ ਨੇ ਦੱਸਿਆ ਸੀ ਉੱਦਾਂ ਹੀ ਮੈਂ ਦਰਸ਼ਨ ਕੀਤੇ, ਫਿਰ ਸਾਨੂੰ ਦੱਸਣ ਲੱਗੇ, ਕਹਿੰਦੇ ਜੇ ਤੁਸੀਂ ਵੀ ਕਰ ਲਓਗੇ ਨਾ ਇੱਦਾਂ, ਤਾਂ ਤੁਸੀਂ ਵੀ ਕਰ ਲਓਗੇ। ਕਿਤੇ ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਕਿਤੇ ਜਿਵੇਂ ਮੈਂ ਘਰ ਜਾ ਕੇ ਵਾਹਿਗੁਰੂ ਦੇ ਦਰਸ਼ਨ ਕੀਤੇ ਆ, ਕਿਤੇ ਮੈਂ ਤੁਹਾਨੂੰ ਦੱਸਣ ਲੱਗਾ, ਕਿਤੇ ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਿਆ। ਕਿਤੇ ਉਹ ਵੀ ਉੱਥੋਂ ਤੱਕ ਪਹੁੰਚ ਜਾਣਗੇ ਜਿਹੜੇ ਗੁਰਬਾਣੀ ਗੁਰੂ ਜੀ ਤੋਂ ਇਹ ਭੇਦ ਲੈ ਲੈਣਗੇ, ਕਿਤੇ ਉੱਥੇ ਕੀ ਨਿਸ਼ਾਨੀ ਸੀ, ਕਿਤੇ ਅਨਹਦ ਵਾਜੇ ਸਹਿਜ ਸੁਹੇਲਾ, ਕੋਈ ਸਾਡੇ ਘਰ ਦੀ ਨਿਸ਼ਾਨੀ ਹੈ ਨਾ, ਤੁਸੀਂ ਬੜੇ ਸੋਹਣੇ ਵਾਜੇ ਵੱਜ ਰਹੇ ਹੋ, ਹੈ ਨਾ। ਉਹ ਬੈਠਾ ਵਾ ਮਸਤ ਆਪਣੇ ਤਖ਼ਤ ਦੇ ਉੱਪਰ, ਉਹ ਮਸਤ ਹੋਇਆ ਸੁਣੀ ਜਾਂਦਾ, ਕਿਤੇ ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਕਿਤੇ ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀ। ਕਿਤੇ ਉੱਚੇ ਆਸਣ 'ਤੇ ਬੈਠਾ ਦਾ, ਪਰ ਜਿਹੜੀ ਸਹਿਜ ਗੁਫਾ ਹੈ ਉਹਦੇ ਵਿੱਚ ਦੀ ਉਹਨੇ ਮੂਲ ਦੁਆਰੇ ਤੱਕ ਤਾੜੀ ਲਾਈ ਹੋਈ ਆ, ਉੱਥੋਂ ਤੱਕ ਉਹਦਾ ਨਾਮ ਵੀ ਚੱਲ ਰਿਹਾ ਵਾ, ਅਤੇ ਉਹਦਾ ਪ੍ਰਕਾਸ਼ ਵੀ ਆ, ਜਿਹਨੂੰ ਆਤਮ ਰਾਮ ਕਹਿੰਦੇ ਆਪਾਂ। ਆਓ ਆਪਾਂ ਵੀ ਇੱਥੇ ਕਰੀਏ ਕੋਸ਼ਿਸ਼ ਕਿ ਮਨ ਨੂੰ ਹੋਰ ਨਿਰਮਲ ਕਰੀਏ,
ਅੱਜ 15 ਕੁ ਮਿੰਟ ਰਹਿ ਗਏ ਹੋਰ ਆਪਾਂ ਫਿਰ ਉੱਪਰ ਚਲੇ ਜਾਵਾਂਗੇ ਕਮਰੇ 'ਚ ਇੱਥੇ ਕਿਉਂਕਿ ਸੁਖਮਨੀ ਸਾਹਿਬ ਜੀ ਦੇ ਪਾਠ ਹੋਣੇ ਆਹੋ ਥੋੜ੍ਹਾ ਜਿਹਾ ਆਪਾਂ ਰਲ ਕੇ ਬੜਾ ਪਿਆਰਾ ਤੁਸੀਂ ਅੱਜ ਸਿਮਰਨ ਕਰ ਰਹੇ ਸੀ ਬੜਾ ਆਨੰਦ ਆ ਰਿਹਾ ਸੀ ਅਤੇ ਇੱਦਾਂ ਹੀ ਕਰਿਓ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਇਹ ਪਿਆਰ ਬਣਦਾ ਹੀ ਇੱਦਾਂ ਵਾ ਜਦੋਂ ਤੁਸੀਂ ਸਾਰੇ ਜਾਣੇ ਇੱਕ ਨਾਲ ਜੁੜ ਜਾਓਗੇ ਸਾਡੀ ਸਾਰੇ ਦੀ ਮੱਤ ਇੱਕ ਹੋ ਜਾਏਗੀ ਵਾਹਿਗੁਰੂ ਨਾਲ ਜੁੜ ਜਾਏਗੀ ਸਾਰੀ ਮੱਤ ਉਦੋਂ ਫਿਰ ਜਿਹੜਾ ਹੈ ਉਹ ਪਿਆਰ ਪੈਂਦਾ ਅਤੇ ਉਹ ਪਹਿਲਾਂ ਵਾਹਿਗੁਰੂ ਨਾਲ ਪੈਣਾ ਫਿਰ ਤੁਹਾਡਾ ਸਾਰਿਆਂ ਦਾ ਆਪਸ ਦੇ ਵਿੱਚ ਆਓ ਕਰੀਏ ਕੋਸ਼ਿਸ਼ ਵਾਹਿਗੁਰੂ।

ぐるあぐる。

0: ਕਹਿਣਾ ਮੈਂ।
1: ਅੱਛਾ ਠੀਕ ਹੈ ਜੀ, ਚਲੋ ਹੋਰ ਠੀਕ ਹੈ ਜੀ। ਸਗਰਮ ਪਿਆਰਿਓ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ, ਤੁਸੀਂ ਸਾਰੇ ਗੁਰੂ ਦੇ ਪੁੱਤੋ, ਮਿੱਤਰ ਭਾਈ ਹੋ। ਇੱਦਾਂ ਪਿਆਰ ਪੈਂਦਾ, ਗਾ ਵੀ ਹੈ ਸੁਣੀਏ, ਮਨ ਰੱਖੀਏ ਪਾਓ। ਅਤੇ ਦੁੱਖ ਕੀ ਹੈ? ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹ ਲੋਭ ਤ੍ਰੋਹ। ਮਨ ਦੇ ਵਿੱਚ ਪਹਿਲਾਂ ਇਹ ਹੁੰਦਾ ਤੇ ਫਿਰ ਸਤਿਗੁਰੂ ਤਾਂ ਹੀ ਉਹ ਕਹਿੰਦੇ ਨਾ ਹਾਥੀ ਬਣਿਆ, ਇਹਦੇ ਨਾਲ ਬਣਿਆ ਹਾਥੀ, ਕੱਲ ਨਾ ਬਣਿਆ ਪੱਥਰ, ਪਾਪ ਲੱਦੇ ਹੋਏ ਨੇ। ਹੈ ਤਾਂ ਸੂਖਮ ਆ ਮਨ, ਪਰ ਇਹ ਮੈਲ ਕਈ ਜਨਮਾਂ ਦੀ ਲਈ ਫਿਰਦਾ। ਕਬੀਰ, ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਪਾਏ। ਤੇ ਮਨ ਦੀ ਕੀ ਹਾਲਤ ਹੈ? ਮਨ ਤੋਂ ਮੈਗਲ ਹੋਏ ਰਹ, ਨਿਕਸਿਆ ਕਿਉਂ ਕਰਦੇ? ਹੁਣ ਉਹ ਰਸਤੇ ਤੋਂ ਅੱਗੇ ਨਿੱਜ ਘਰ ਮਹਿਲ ਚ ਕਿਵੇਂ ਜਾਵੇ? ਫਿਰ ਸਤਿਗੁਰੂ ਦੱਸਦੇ ਨੇ ਕਿ ਜਿਨ੍ਹਾਂ ਦੇ ਸਤਿਗੁਰੂ ਦੀ ਹਜ਼ੂਰੀ ਚ ਬਹਿ ਗਏ ਉਹ ਨਾ ਆ ਕੇ ਤੁੱਠਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾ, ਉਹ ਬਖਸ਼ਿਸ਼ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਤਰੀਕਾ ਦੱਸ ਦਿੰਦਾ, ਮੁਕਤ ਦੁਆਰਾ ਮੁਕਲ ਸਹਿਜੇ ਆਉਂਦਾ। ਤੁਸੀਂ ਜਪ ਜਪ ਕੇ ਮਨ ਨੂੰ ਇੰਨਾ ਕੁੱਟਣਾ ਕਿ ਇਹਨੂੰ ਬਰੀਕ ਕਰ ਦੇਣਾ, ਇਹਦੀ ਕੱਢ ਦੇਣੀ ਮੈਲ ਸਾਰੀ, ਤੇ ਉਹਦੇ ਨਾਲ ਪਿਆਰ ਬਣਨਾ ਤੁਹਾਡਾ ਵਾਹਿਗੁਰੂ ਜੀ ਦੇ ਨਾਲ। ਜੇ ਇੱਦਾਂ ਕਰਾਂਗੇ ਤਾਂ ਬਾਰੰਗ ਬਾਰ ਬਾਰ ਪ੍ਰਭ ਜਪੀਏ। ਤੇ ਫਿਰ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਉਹਨਾਂ ਦਾ ਫਿਰ ਆਪਸ ਦੇ ਵਿੱਚ ਵੀ ਪਿਆਰ ਪੈ ਜਾਂਦਾ। ਜਿਨ੍ਹਾਂ ਦਾ ਮਨ ਕਰਕੇ, ਜਿਹੜੇ ਅਕਾਲ ਪੁਰਖ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਜੀ ਦੇ ਨਾਲ ਜਿਹੜੇ ਮਨ ਜੁੜ ਜਾਂਦੇ ਨੇ, ਉਹਨਾਂ ਦਾ ਫਿਰ ਆਪਸ ਵਿੱਚ ਵੀ ਪਿਆਰ ਪੈ ਜਾਂਦਾ ਵਾ। ਉਹ ਦੁਬਧਾ ਈਰਖਾ ਨਫ਼ਰਤ ਨਹੀਂ ਕਰਦੇ ਇੱਕ ਦੂਜੇ ਨਾਲ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ, ਇੱਦਾਂ ਰਹਿੰਦੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ। ਅਤੇ ਉਹ ਗੱਲ ਕਿੱਥੇ ਜਾ ਕੇ ਬਣਦੀ ਹੈ? ਜਦੋਂ ਸਤਿਗੁਰ ਦੀ ਸ਼ਰਨ 'ਚ ਆਉਂਦੇ ਆ ਨਾ, ਇਹ ਫਿਰ ਸਾਨੂੰ ਤਰੀਕਾ ਦੱਸਦੇ ਆ ਵੀ ਤੁਸੀਂ ਕੀ ਕਰੋ। ਵੀ ਜੇ ਇੱਦਾਂ ਦੇ ਹੋਣੇ ਚਾਹੁੰਦੇ ਹੋ ਤੁਸੀਂ, ਇਹ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹ ਲੋਭ ਤ੍ਰੋਹ, ਇਹਨੂੰ ਕੱਢਣਾ ਚਾਹੁੰਦੇ ਹੋ ਮਨ 'ਚੋਂ, ਤਾਂ ਫਿਰ ਤੁਹਾਨੂੰ ਬੋਲਣਾ ਪਵੇਗਾ, ਬੋਲ ਕੇ ਸੁਣਨਾ ਪਵੇਗਾ। ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਓ। ਕਿਤੇ ਤੁਹਾਡਾ ਮਨ ਕਰਕੇ ਉਹਦੇ ਨਾਲ ਭਾਓ ਹੋ ਜਾਵੇ, ਭਾਓ ਦਾ ਪਿਆਰ, ਜਿਹਦਾ ਕਿਸੇ ਨਾਲ ਬੈਰ ਵਿਰੋਧ ਹੀ ਨਹੀਂ ਗਾ, ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਆ, ਜਿਹੜਾ ਚੌਥੇ ਪਦ ਦੇ ਵਿੱਚ ਹੈ। ਤਾਂ ਹੀ ਸਹਿਜ ਕਿਹਾ ਨਾ, ਕਬੀਰ ਮੁਕਤ ਦੁਆਰਾ ਮੋਖੜਾ ਸਹਿਜੇ ਆਓ ਜਾਓ। ਇੱਥੇ ਉਹਨਾਂ ਤਰੀਕਾ ਦੱਸਿਆ ਜਿਹੜਾ ਤੁਸੀਂ ਵਰਤ ਰਹੇ ਹੋ। ਕਿਤੇ ਗੁਰ ਸਤਿਗੁਰ ਬੋਲੋ ਸਭ ਗੁਰ, ਆ ਵੇਖੋ ਜਿਹੜਾ ਤਰੀਕਾ, ਬੜੇ ਧਿਆਨ ਨਾਲ ਸੁਣਨਾ। ਕਿਤੇ ਜੇ ਤੁਸੀਂ ਇਹ ਗੁਰਮਤਿ ਜੀਵਨ ਜਾਂ ਸਿੱਖ ਕੇ ਜਿਉਣਾ ਚਾਹੁੰਦੇ ਹੋ, ਇਹ ਵਿਸ ਸੰਸਾਰ ਤੁਮ ਦੇਖਦੇ ਤੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਤੇ ਜੇ ਇਸ ਅਵਸਥਾ 'ਚ ਰਹਿਣਾ ਚਾਹੁੰਦੇ ਹੋ, ਇਸ ਲੋਕ 'ਚ ਵੀ ਸੁਖੀ ਰਹੋਗੇ ਤੇ ਤੁਸੀਂ ਆਪਣੇ ਘਰ ਵੀ ਸੁਖੀ ਸੁਖੀ ਜਾਓਗੇ। ਇਹ ਲੋਕ ਸੁਖੀ ਹੈ, ਆਪਣਾ ਘਰ ਹੈ ਪਰਲੋਕ ਸੱਚਖੰਡ। ਮਨ ਦਾ ਅਸਲੀ ਘਰ ਕਿਹੜਾ? ਆਹ ਤਾਂ ਥੋੜੇ ਚਿਰ ਨਹੀਂ ਮਿਲਿਆ, ਸਰੀਰ ਨੂੰ ਵੀ ਘਰ ਕਿਹਾ, ਤੇ ਜਿਹੜੇ ਘਰ 'ਚ ਆਪਾਂ ਰਹਿੰਦੇ ਹਾਂ, ਚਾਹੇ ਉਹ ਲੱਕੜ ਦਾ ਬਣਿਆ ਚਾਹੇ ਪੱਥਰਾਂ ਦਾ, ਉਹ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਆਪਣੇ ਸਵਾਸ ਚੱਲਦੇ। ਸਵਾਸ ਗਿਆ ਕਾਇਆ ਢਲ ਪਾਏ, ਜਿੱਦਣ ਸਵਾਸ ਖਤਮ ਹੋ ਗਏ, ਸਾਨੂੰ ਕਿਸੇ ਨੇ ਇਸ ਘਰ 'ਚੋਂ ਨਿਕਲ ਹੀ ਜਾਣਾ ਵਾ, ਦੂਜੇ ਘਰ 'ਚ ਨਹੀਂ ਰੱਖਣਾ, ਕਾਢੋ ਕਾਢੋ ਹੋਈ। ਇਸ ਲਈ ਸਾਨੂੰ ਇਹ ਯਾਦ ਰੱਖਣਾ ਪੈਣਾ ਸਤਿਗੁਰਾਂ ਦੇ ਬਚਨਾਂ ਨੂੰ ਕਿ ਜਿੰਨਾ ਚਿਰ ਆਪਾਂ ਰਹੀਏ ਉਨਾ ਚਿਰ ਕਿਸ ਤਰ੍ਹਾਂ ਰਹੀਏ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਇਹ ਅੱਜ ਗੁਰੂ ਰਾਮਦਾਸ ਜੀ ਦੇ ਸ਼ਬਦ ਅੱਜ ਸੁਣਦੇ ਆ ਰਹੇ ਸੀ ਰਾਹ 'ਚ। ਉਹ ਫਿਰ ਗੁਰ ਸਖੀਆਂ ਕਰਦੀਆਂ ਨੇ, ਜਦੋਂ ਤੁਸੀਂ ਇੱਦਾਂ ਬੈਠਦੇ ਹੋ ਨਾ ਆ ਕੇ, ਉਹਨਾਂ ਨੂੰ ਕਹਿੰਦੇ ਗੁਰਮੁਖ ਸਖੀਆਂ। ਕੀ ਕਹਿੰਦੇ ਨੇ? ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਗੁਰੂ ਫਿਰ ਆਪਣੀ ਸ਼ਰਨ 'ਚ ਲਿਆ ਕੇ ਬਿਠਾ ਲੈਂਦਾ ਉਹਨਾਂ ਨੂੰ। ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈ। ਹੁਣ ਇਹ ਨਹੀਂ ਕਿ ਇਕੱਲਾ ਭੈਣਾਂ ਨੂੰ ਕਿਹਾ ਸਖੀਆਂ, ਅਸੀਂ ਸਾਰੇ ਸੁਰਤੀਆਂ ਕਰਕੇ ਔਰਤਾਂ ਹੀ ਹਾਂ, ਚਾਹੇ ਮਰਦ ਨੇ ਚਾਹੇ ਬੀਬੀਆਂ ਨੇ, ਸਾਰਿਆਂ ਨੂੰ ਕਿਹਾ ਸਖੀਆਂ, ਸੁਰਤੀਆਂ ਸਾਡੀਆਂ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਕਹਿੰਦੇ ਉਹ ਇੱਦਾਂ ਇਕੱਠੇ ਹੋ ਜਾਂਦੀਆਂ ਨੇ। ਜਦੋਂ ਇਕੱਠੀਆਂ ਹੁੰਦੀਆਂ ਫਿਰ ਕੀ ਕਰਦੀਆਂ ਨੇ? ਕਹਿੰਦੇ ਕਈ ਤਾਂ ਆ ਜਾਂਦੇ ਸੰਗਤ ਦੇ ਵਿੱਚ ਅਤੇ ਕਈ ਨਹੀਂ ਆਉਂਦੇ। ਉਹਨਾਂ ਦਾ ਕਸੂਰ ਨਹੀਂ ਹੈ, ਉਹ ਗੁਰੂ ਹੀ ਨਹੀਂ ਆਉਣ ਦਿੰਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਾਫ਼ ਕਰ ਦਿੱਤਾ। ਕਹਿੰਦੇ ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈਆਂ, ਉਹਨਾਂ ਨੂੰ ਕੰਮਾਂ ਕਾਰਾਂ 'ਤੇ ਲਾਇਆ। ਇੱਕ ਸੇਵਕ ਗੁਰਪਾਸ, ਗੁਰੂ ਦੇ ਪਾਸ ਤੁਸੀਂ ਬੈਠੇ ਹੋਏ ਹੋ, ਇੱਕ ਗੁਰ ਕਾਰੇ ਲਾਈਆਂ। ਤੁਸੀਂ ਕਈਆਂ ਨੂੰ ਫੋਨ ਵੀ ਕੀਤਾ ਹੋਣਾ ਅੱਜ ਵੀ ਆਓ ਅੱਜ, ਪਰ ਨਹੀਂ ਆਏ, ਹੈ ਨਾ? ਕਿਉਂ ਨਹੀਂ ਆਏ? ਉਹਨੂੰ ਵਾਹਿਗੁਰੂ ਨੇ ਕਾਰੇ ਲਾਇਆ ਹੈ। ਜਿੰਨਾ ਗੁਰ ਪਿਆਰਾ ਮਨ ਚਿੱਤ, ਆ ਵੇਖੋ ਇੱਥੇ ਜਾ ਕੇ ਗੱਲ ਬਣਦੀ ਹੈ, ਜਿੰਨਾ ਗੁਰ ਪਿਆਰਾ ਮਨ ਚਿੱਤ, ਮਨ ਦੇ ਵਿੱਚ ਵਸਾ ਵਸਾ ਕੇ ਉਸ ਗੁਰੂ ਨੂੰ, ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਅਤੇ ਚਿੱਤ ਬਣਾ ਲਿਆ ਨਾ। ਮਨ ਨੂੰ ਕੀ ਬਣਾ ਲਿਆ? ਚਿੱਤ। ਕਹਿੰਦੇ ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਓ ਗੁਰੂ ਦਿਵਾਈਆਂ। ਭਾਓ ਹੁੰਦਾ ਪਿਆਰ। ਕਹਿੰਦੇ ਫਿਰ ਸਤਿਗੁਰੂ ਆਪ ਹੀ ਉਹਨਾਂ ਨੂੰ ਪਿਆਰ ਬਖਸ਼ਦਾ ਵਾ। ਜੇ ਸਾਡਾ ਪਿਆਰ ਉਸ ਪਿਆਰੇ ਨਾਲ ਪੈ ਗਿਆ ਤਾਂ, ਅਤੇ ਇਹ ਤੁਸੀਂ ਸਾਰਿਆਂ ਨੇ ਚੈੱਕ ਵੀ ਕਰਿਆ ਕਰਨਾ ਕਿ ਅਸੀਂ ਕਿਸੇ ਦੇ ਨਾਲ ਦੁਬਧਾ ਈਰਖਾ ਦੁਵੈਸ਼ ਨਫ਼ਰਤ ਨਹੀਂ ਕਰਦੇ। ਮਹਾਂਪੁਰਖ ਜਦੋਂ ਇਹ ਉਪਦੇਸ਼ ਕਰਦੇ ਹੁੰਦੇ ਸੀ, ਉਹ ਨਾਲ ਪਰਹੇਜ਼ ਦੱਸਦੇ ਹੁੰਦੇ ਕਿ ਤੁਸੀਂ ਆਪਣਾ ਆਪਣਾ ਸਾਰਿਆਂ ਨੇ ਚੈੱਕ ਕਰਨਾ ਵਾ ਕਿ ਤੁਸੀਂ ਇੱਦਾਂ ਤਾਂ ਨਹੀਂ ਕਰਦੇ ਵੀ ਕਿਸੇ ਨਾਲ ਦੁਬਧਾ ਕਰਦੇ ਹੋਵੋ, ਕਿਸੇ ਨਾਲ ਦੁਵੈਸ਼ ਕਰਦੇ ਹੋ, ਕਿਸੇ ਨਾਲ ਨਫ਼ਰਤ ਕਰਦੇ ਹੋ। ਇਸ ਲਈ ਉਹ ਬੜੇ ਸਾਵਧਾਨ ਰਹਿਣਾ ਹੁੰਦਾ। ਇਹ ਆਪਾਂ ਦਵਾਈ ਖਾਣ ਰਹੇ ਹਾਂ ਅਤੇ ਉਹ ਪਰਹੇਜ਼ ਆ। ਕਹਿੰਦੇ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਫਿਰ ਤੁਹਾਡਾ ਪਿਆਰ ਕਿੱਥੇ ਪੈ ਜਾਣਾ? ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ। ਵੇਖੋ ਸਾਰਿਆਂ ਦਾ ਜਿਹੜਾ ਨਿਚੋੜ ਆ ਉਹ ਇਹ ਜੇ। ਉਹਨਾਂ ਪੁੱਛਿਆ ਜੀ ਹੋਏਗਾ ਕਿਵੇਂ? ਵੀ ਉਪਦੇਸ਼ ਤਾਂ ਗੁਰੂ ਰਾਮਦਾਸ ਜੀ ਤੁਸੀਂ ਕਰ ਦਿੱਤਾ ਵਾ ਅਤੇ ਅਸੀਂ ਸੁਣ ਵੀ ਲਿਆ ਵਾ ਵੀ ਸਾਡਾ ਜਿਹੜਾ ਇੱਕੋ ਹੀ ਪਿਆਰ ਹੋ ਜਾਵੇ ਸਾਰਿਆਂ ਦਾ। ਉਹ ਕਹਿੰਦੇ ਇੱਕ ਨਾਲ ਪਾਓ ਸਾਰੇ ਮਨ ਕਰਕੇ ਪਿਆਰ। ਜਿਹਦਾ ਇੱਕ ਨਾਲ ਪਿਆਰ ਪੈ ਗਿਆ ਉਹ ਫਿਰ ਸਾਰਿਆਂ ਨਾਲ ਕਰੇਗਾ, ਕਿਉਂਕਿ ਸਾਰੇ ਉਹਦਾ ਹੀ ਰੂਪ ਆ। ਜਿਹਨੂੰ ਆਪਾਂ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ। ਹੁਣ ਸਮਝ ਲੱਗ ਗਈ ਜੀ ਸਾਰਿਆਂ ਨੂੰ ਕਿ ਉਹ ਸਾਨੂੰ, ਜੇ ਆਪਾਂ ਸਾਰੇ ਕਹੀਏ ਵੀ ਕਿਸੇ ਨਾਲ ਨਫ਼ਰਤ ਨਾ ਕਰਿਆ ਕਰੋ, ਦੁਬਧਾ ਨਾ ਕਰਿਆ ਕਰੋ, ਇੱਦਾਂ ਸਾਡਾ ਮਨ ਨਹੀਂ ਮੰਨਦਾ, ਉਹ ਕਰਦਾ ਰਹਿੰਦਾ ਵਾ। ਪਰ ਜਦੋਂ ਉਹ ਜੁਗਤ ਦੱਸ ਦਿੰਦੇ ਨੇ, ਉਹ ਜੁਗਤ ਹੁਣ ਕੀ ਦੱਸਿਆ ਵਾ? ਕਹਿੰਦੇ ਗੁਰ ਸਤਿਗੁਰ ਬੋਲੋ ਸਭ ਗੁਰ। ਵਾਹਿਗੁਰੂ ਬੋਲੋ, ਕਈ ਬੋਲਦੇ ਨਹੀਂ ਨਾ, ਹੈ ਨਾ, ਬੋਲੋ ਕਹਿੰਦੇ, ਬੋਲਣਾ ਪੈਣਾ ਵਾ। ਗੁਰ ਸਤਿਗੁਰ ਬੋਲੋ ਸਭ ਗੁਰ। ਕਹਿੰਦੇ ਗੁਰੂ ਅਤੇ ਸਤਿਗੁਰ ਦਾ ਸਹਿਯੋਗ ਲਵੋ ਅਤੇ ਬੋਲੋ ਕਿ ਵਾਹ ਗੁਰੂ, ਆਖ ਗੁਰੂ ਜੀਵਾਈਆਂ। ਤੁਹਾਡੀਆਂ ਸੁਰਤੀਆਂ ਤਾਂ ਜਿੰਦਾ ਨੇ ਜੇ ਤੁਸੀਂ ਕਹਿੰਦੇ ਹੋ ਵਾਹਿਗੁਰੂ। ਆਖਾਂ ਜੀਵਾਂ ਵਿਸਰੇ, ਨਹੀਂ ਤਾਂ ਮੁਰਦੇ ਆ, ਨਹੀਂ ਤਾਂ ਮਰੀਆਂ ਹੋਈਆਂ ਸੁਰਤੀਆਂ ਸਾਡੀਆਂ। ਜੇ ਵਾਹਿਗੁਰੂ ਬੋਲਦੇ ਨਹੀਂ ਫਿਰ ਕੀ ਆ? ਮਰੀਆਂ ਹੋਈਆਂ। ਅਤੇ ਜੇ ਜਿੰਦਾ ਹੋਣਾ ਚਾਹੁੰਦੇ ਆਪਾਂ ਤਾਂ ਬੋਲਣਾ ਪੈਣਾ, ਰਾਮ ਰਾਮ ਬੋਲ ਬੋਲ। ਖੋਜ ਤੇ ਵਟ ਪਾ ਗਈ, ਖੋਜ ਕਰ ਲਓਗੇ ਵਾਹਿਗੁਰੂ ਦੇ ਅੰਦਰੋਂ ਹੀ। संत संग अंतर प्रभ डेठा, नाम प्रभु का लागा मिठा। किदे अंदरों तुहानू दर्शन भी होणगे ते नाम भी सुन लग पेगा। पर जे गुरु की गल मन ली, गुरु रामदास जी कहते गुर सतगुरु का जो सिख अखाए सो भलके उठर नाम त्यावै, उदम करे भलके प्रभाती इशनान करे अमृत सर नहावे, उपदेस गुरु हर हर जप जप। वाह गुरु सब किल विख पाप दुख लै जावे। वेखो हाथी पतला हो गया है ना। इत्थे भी उहो लिखिया कहते सारे बोलो, गुरु सतगुरु की शरण च बैठे हो तुसी, पर कहते बोलो की बोलो, सब गुर। वाह

ਜਿਨ੍ਹਾਂ ਗੁਰ ਪਿਆਰ ਮਨ ਚੇਤਾ

ਮੇਰਾ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛੱਡੇ ਅੰਤਰ ਬਸੇ ਬਾਹਰ ਵੀ ਉਹ ਪਿਆਰਾ ਕਿੰਨਾ ਮੇਰਾ ਸੁੰਦਰ ਸਵਾਮੀ ਜੀ। ਹਾਂ ਚਰਨ ਕਮਲ ਪੱਗ ਛਾਰ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਪਰ ਜਿਹੜੇ ਗਾਉਣਗੇ ਨਾ ਉਹਨਾਂ ਦਾ ਉਧਾਰ ਹੋ ਜਾਏਗਾ। ਗਾਵ ਤੇ ਉਧਰੇ ਸੁਣ ਤੇ ਉਧਰੇ, ਬੋਲ ਕੇ ਸੁਣਨਾ ਵਾ, ਗਾ ਵੀ ਹੈ ਸੁਣੀਏ, ਅੱਖਾਂ ਬੰਦ ਰੱਖਣੀਆਂ। ਜੋ ਅੱਖਾਂ ਬੰਦ ਕਰਦੇ ਉਦੋਂ ਮਨ ਸੁਣਦਾ, ਨਹੀਂ ਤੇ ਬਾਹਰ ਹੀ ਵੇਖੀ ਜਾਂਦਾ। ਕਹਿੰਦੇ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਕਨੇਰੇ, ਇੰਨੀ ਸ਼ਕਤੀ ਆ ਨਾਮ ਦੇ ਵਿੱਚ, ਸਾਰੀ ਮੈਲ ਪਾਪਾਂ ਦੀ ਲਾ ਦਿੰਦਾ। ਤਾਂ ਹੀ ਉਹਨਾਂ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੇ ਸੁੱਝੇ, ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ। ਵੇਖੋ ਇੰਨੀ ਗਰੰਟੀ ਆ, ਪਰ ਆਪਾਂ ਕਰਦੇ ਨਹੀਂ, ਪੜ੍ਹ ਲੈਂਦੇ। ਗੁਰਬਾਣੀ ਗੁਰੂ ਜੀ ਜੋ ਕਹਿ ਰਹੇ ਕਰਨਾ ਪੈਣਾ। ਉਹਨਾਂ ਕਿਹਾ ਵੀ ਜੇ ਤੁਸੀਂ ਪਿਆਰ ਪਾਉਣਾ ਚਾਹੁੰਦੇ ਹੋ ਨਾ ਆਪਸ ਦੇ ਵਿੱਚ, ਆਪਣੇ ਇਹੋ ਪ੍ਰੋਬਲਮ ਹੁੰਦੀ ਹੈ ਨਾ, ਘਰਾਂ ਦੇ ਵਿੱਚ ਝਗੜੇ ਹੁੰਦੇ ਆ, ਸਮਾਜ ਦੇ ਵਿੱਚ ਝਗੜੇ ਹੁੰਦੇ ਆ, ਅਤੇ ਸਤਿਗੁਰੂ ਗੁਰਮਤਿ ਜੀਵਨ ਜਾਂਚ ਸਿਖਾਉਂਦੇ ਆ ਵੀ ਮੇਰੇ ਕੋਲ ਆਓ, ਮੈਂ ਤੁਹਾਨੂੰ ਜਿਹੜੀ ਮਤ ਸਿਖਾਊਂਗਾ ਨਾ ਉਹਦੇ ਨਾਲ ਜੀਓ, ਅਤੇ ਫਿਰ ਤੁਸੀਂ ਵੇਖਿਓ ਜੋ ਦਿਸੇ ਸੋ ਤੇਰਾ ਰੂਪ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਏ, ਅਤੇ ਫਿਰ ਕਿਹਦੇ ਨਾਲ ਲੜੋਗੇ ਤੁਸੀਂ? ਜਦੋਂ ਪਤਾ ਲੱਗ ਗਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ, ਅਤੇ ਆਪਾਂ ਤਾਂ ਮੰਦਾ ਵੀ ਨਹੀਂ ਬੋਲ ਸਕਦੇ ਕਿਸੇ ਨੂੰ। ਆਪਾਂ ਜੇ ਇਹ ਗਿਆਨ ਆ ਜਾਵੇ ਨਾ ਕਿਤੇ ਸਾਨੂੰ ਵੀ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਆ, ਅਤੇ ਤੁਸੀਂ ਮੰਦਾ ਨਹੀਂ ਬੋਲੋਗੇ ਕਿਸੇ ਨੂੰ, ਕਿਉਂਕਿ ਵਾਹਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਸਭ ਘੱਟ ਮੇਰੇ ਹੋ ਸਭਨਾ ਅੰਦਰ, ਕਹਿੰਦੇ ਇਹ ਸਾਰੇ ਸਰੀਰ ਮੇਰੇ ਨੇ ਅਤੇ ਮੈਂ ਸਾਰਿਆਂ ਦੇ ਵਿੱਚ ਬੈਠਾ ਹਾਂ। ਜਿਸੇ ਖੁਆਏ ਤਿਸ ਕੌਣ ਕਹੇ, ਅੰਦਰ ਬੈਠਾ ਕਹਿੰਦਾ ਜਿਹਨੂੰ ਮੈਂ ਖੁਆਰ ਕਰ ਦਿੰਦਾ ਉਹਨੂੰ ਸਮਝਾ ਨਹੀਂ ਸਕਦਾ ਕੋਈ, ਅਤੇ ਜਿਸੇ ਦਿਖਾਲਾਂ ਵਟੜੀ ਤਿਸੇ ਭੁਲਾਵੇ ਕੌਣ, ਕਹਿੰਦੇ ਜਿਹਨੂੰ ਮੈਂ ਰਾਹ ਦਿਖਾ ਦਿੰਦਾ ਉਹਨੂੰ ਕੋਈ ਭੁਲਾ ਨਹੀਂ ਸਕਦਾ। ਇਸ ਕਰਕੇ ਸਾਨੂੰ ਦੱਸਿਆ ਸਤਿਗੁਰਾਂ ਨੇ ਵੀ ਤੁਸੀਂ ਗੁਰਮਤਿ ਜੀਵਨ ਜਾ ਸਿੱਖੋ ਅਤੇ ਫਿਰ ਤੁਹਾਡਾ ਪਿਆਰ ਪੈਣਾ। ਗੁਰਸਿੱਖਾਂ ਇੱਕੋ ਪਿਆਰ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਸਤਿਗੁਰ ਕਹਿੰਦੇ ਵੀ ਤੁਸੀਂ ਜੇ ਗੁਰਮਤਿ ਜੀਵਨ ਜਾਂਚ ਨਾਲ ਜੀਓਗੇ ਤਾਂ ਘਰ ਦੇ ਵਿੱਚ ਵੀ ਸੁਖੀ ਰਹੋਗੇ, ਤੁਹਾਡੇ ਝਗੜੇ ਨਹੀਂ ਹੋਣਗੇ, ਕਿਉਂਕਿ ਸਾਰਾ ਪਰਿਵਾਰ ਇਕੱਠਾ ਬੈਠੋਗੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲੈ। ਕਿਤੇ ਜਿਹਨੇ ਪਿਆਰ ਪਾਉਣਾ ਵਾ, ਦੁਬਧਾ ਕੱਢਣੀ ਆ, ਉਹਦੇ ਨਾਲ ਜੁੜ ਜਾਓ। ਹਰਨਾਮੇ ਕੇ ਹੋਵੋ ਜੋੜੀ, ਜੋੜੀ ਹੁੰਦਾ ਜੁੜਨਾ। ਵਾਹਿਗੁਰੂ।

ਜੁੜਨਾ ਕਿੰਨੇ ਆ ਸਾਡੇ ਮਨ ਨੇ, ਤੇ ਮਨ ਕਿੱਥੇ ਰਹਿੰਦਾ ਸਾਡੇ ਸਰੀਰ ਦੇ ਵਿੱਚ, ਉਹਦਾ ਸਰੂਪ ਕੀ ਆ? ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਤੇ ਸਤਿਗੁਰ ਨੂੰ ਪੁੱਛੇ ਜੋਤ ਕਿੱਥੇ ਸਾਡੇ ਅੰਦਰ, ਕਹਿੰਦੇ ਨੇਤਰੋ ਮੇਰਿਓ ਹਰ ਤੁਮ ਮੈਂ ਜੋਤਰੀ, ਅੱਖਾਂ 'ਚ ਬੈਠਾ ਬਾਹਰ ਵੇਖੀ ਜਾਂਦਾ। ਪਹਿਲਾਂ ਇਹਨੂੰ ਬੰਦ ਕਰੋ, ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਮਨ ਦੀ ਜੋਤ ਇੱਕ ਹੋ ਜਾਂਦੀ ਹੈ, ਉਦੋਂ ਨੂੰ ਚਿੱਤ ਕਹਿੰਦੇ ਆ, ਉਦੋਂ ਧਿਆਨ ਕਹਿੰਦੇ ਆ। ਤਾਂ ਹੀ ਕਹਿੰਦਾ ਨਾ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਨੇ ਉਹ ਪਿਆਰੇ ਨੂੰ ਮਨ ਦੇ ਵਸਾ ਕੇ ਵਿੱਚ ਅਤੇ ਉਹਨੂੰ ਚਿੱਤ ਬਣਾ ਲਿਆ। ਮਨ ਨੂੰ ਕੀ ਬਣਾਉਣਾ ਤੁਸੀਂ? ਇੱਕ ਚਿੱਤ, ਇੱਕ ਚਿੱਤ, ਜੇ ਇੱਕ ਛਿੰਨ 'ਤੇ ਆਇਓ, ਸਾਡਾ ਮਨ ਇੱਕ ਛਿੰਨ ਵੀ ਇੱਕ ਚਿੱਤ ਨਹੀਂ ਹੁੰਦਾ, ਫੁਰਨੇ ਨਹੀਂ ਛੱਡਦੇ ਮਾਇਆ ਸੋਚਾਂ, ਹੈ ਨਾ, ਦਿਨੇ ਸੁਪਨੇ, ਰਾਤ ਨੂੰ ਸੁਪਨੇ, ਦਿਨੇ ਸੋਚਾਂ, ਇਹ ਨਹੀਂ ਛੱਡਦੇ ਖੇੜਾ ਮਨ ਦਾ। ਉਹਨੂੰ ਛਡਾਉਣ ਲਈ ਫਿਰ ਕਹਿੰਦੇ ਆ ਤੁਸੀਂ ਕੀ ਕਰੋ, ਜਿੰਨਾ ਗੁਰ ਪਿਆਰਾ ਮਨ ਚਿੱਤ, ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾਂ ਭਾਓ ਗੁਰੂ ਦਵਾਈਆਂ, ਕਹਿੰਦੇ ਉਹਨਾਂ ਦਾ ਪਿਆਰ ਪੈ ਜਾਏਗਾ ਗੁਰੂ। ਫਿਰ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਆਓ ਆਪਾਂ ਨੇਤਰ ਬੰਦ ਕਰਕੇ ਥੋੜ੍ਹਾ ਜਿਹਾ ਫਿਰ ਹੋਰ ਪਿਆਰੇ ਨਾਲ ਜੁੜੀਏ। ਜੇ ਪਿਆਰੇ ਨਾਲ ਜੁੜ ਗਏ ਤਾਂ ਫਿਰ ਤੁਹਾਨੂੰ ਸਾਰੇ ਪਿਆਰੇ ਲੱਗਣ ਲੱਗ ਪੈਣੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਵਾਹਿਗੁਰੂ।

ਸੋ ਗੁਰਮ ਪਿਆਰਿਓ ਹੁਣ ਇੱਥੇ ਅਗਲਾ ਸਮਾਗਮ ਚੱਲਣਾ ਮੇਨ ਹਾਲ ਦੇ ਵਿੱਚ ਸਤਿਗੁਰ ਦੀ ਹਜ਼ੂਰੀ 'ਚ ਅਤੇ ਆਪਾਂ ਹੁਣ ਉੱਪਰ ਆ ਜਾਓ ਖਾਲਸਾ ਸਕੂਲ ਦੇ ਕਮਰੇ ਵੱਡੇ 'ਚ ਬੈਠ ਕੇ ਆਪਾਂ ਹੋਰ ਫਿਰ ਲਾਹਾ ਲੈਂਦੇ ਹਾਂ। ਵਾਹਿਗੁਰੂ।

ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਸਰਦਾਰ ਦਲਬੀਰ ਸਿੰਘ ਚਾਵਲਾ ਜੀ ਦੇ ਅੰਤਿਮ ਅਰਦਾਸ ਮੇਨ ਹਾਲ ਵਿੱਚ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਸ਼ੁਰੂ ਹੋਣ ਜਾ ਰਹੇ ਹਨ। ਸੋ ਕਿਰਪਾ ਕਰਕੇ ਸਾਰੀ ਸੰਗਤ ਮੇਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਅਲਾਣੀਆਂ ਦੇ ਪਾਠ ਉਪਰੰਤ ਕੀਰਤਨ ਅਰਦਾਸ ਹੋਵੇਗੀ। ਸੋ ਆਪ ਜੀ ਕਿਰਪਾ ਕਰਕੇ ਮੇਨ ਹਾਲ ਵਿੱਚ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਅੰਕਾਰ